ਅੱਜ ਦਿਨ ਬੁੱਧਵਾਰ ਸ਼ਕ ਸੰਮਤ 1948 ਦੇ ਵਿਸਾਖ ਮਹੀਨੇ ਦੀ 29 ਤਰੀਕ ਅਤੇ ਈਸਵੀ ਸੰਨ 2026 ਦੇ ਮਈ ਮਹੀਨੇ ਦੀ 20 ਤਰੀਕ ਹੈ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਦੇ ਸਮਾਂ 5:58 ਤੇ 33 ਸਕਿੰਟ। ਹੁਣ ਸਾਡੀ ਅੱਜ ਦੀ ਪ੍ਰਸਾਰਣ ਸਭਾ ਸ਼ੁਰੂ ਹੁੰਦੀ।

ਅੱਜ ਦਿਨ ਬੁੱਧਵਾਰ ਸ਼ੱਕ ਸੰਮਤ 1948 ਦੇ ਵਿਸਾਖ ਮਹੀਨੇ ਦੀ 29 ਤਰੀਕ ਅਤੇ ਈਸਵੀ ਸੰਨ 2026 ਦੇ ਮਈ ਮਹੀਨੇ ਦੀ 20 ਤਰੀਕ ਹੈ। ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੇ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਦੇ ਸਮਾਂ 5:58 ਤੇ 33 ਸਕਿੰਟ। ਹੁਣ ਸਾਡੀ ਅੱਜ ਦੀ ਪ੍ਰਸਾਰਣ ਸਭਾ ਸ਼ੁਰੂ ਹੁੰਦੀ ਹੈ। ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਤੇ 6:05 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਖਬਰਾਂ ਦੇ ਲਈ ਕੁਝ ਪਲ ਕਰੋ ਇੰਤਜ਼ਾਰ।

0: London's Heathrow Airport to Bengaluru. In IPL cricket, riding on a brilliant knock of 93 runs by Vaibhav Suryavanshi, Rajasthan Royals defeated Lucknow Super Giants by 7 wickets at Sawai Man Singh Stadium.
1: ਤੁਸੀਂ ਚੁਣ ਕੇ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਸਟੂਡੀਓ ਦੀ ਘੜੀ ਤੇ ਸਮਾਂ 6:10 ਤੇ 21 ਸਕਿੰਟ ਸਰੋਤਿਆਂ ਨੂੰ ਦੱਸ ਦਈਏ ਅੱਜ ਪ੍ਰਸਾਰਿਤ ਤੇ ਰੇਲੇ ਕੀਤੇ ਜਾਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਬਾਰੇ। ਛੇ ਵੱਜ ਕੇ 15 ਮਿੰਟ ਤੇ ਤੁਸੀਂ ਸੁਣੋਗੇ ਪ੍ਰੋਗਰਾਮ ਅੰਮ੍ਰਿਤ ਵੇਲਾ। 7 ਵਜੇ ਦਾ ਸਮਾਂ ਹੋਵੇਗਾ ਪ੍ਰੋਗਰਾਮ ਸੱਜਰੀ ਸਵੇਰ ਦਾ। 8 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਸਮਾਚਾਰ ਪ੍ਰਭਾਤ। 8:15 ਵਜੇ ਮਾਰਨਿੰਗ ਨਿਊਜ਼ ਆਕਾਸ਼ਵਾਣੀ ਦਿੱਲੀ ਤੋਂ ਅਤੇ 8:30 ਵਜੇ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। 8:40 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਮਹਿਕ ਪੰਜਾਬ ਦੀ ਦੇ ਤਹਿਤ ਸਿਲਸਿਲਾ ਕਵਿਸ਼ਰੀ ਅਤੇ ਢਾਡੀ ਵਾਰਾਂ। 9 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਤਰਲੋਕ ਅਤੇ 9:30 ਵਜੇ ਪ੍ਰੋਗਰਾਮ ਆਜ ਕੇ ਫਨਕਾਰ ਵਿਵਿਧ ਭਾਰਤੀ ਮੁੰਬਈ ਤੋਂ। 10 ਵਜੇ ਤੁਸੀਂ ਸੁਣੋਗੇ ਸਦਾ ਬਹਾਰ ਪੰਜਾਬੀ ਗੀਤਾਂ ਤੇ ਆਧਾਰਿਤ ਪ੍ਰੋਗਰਾਮ ਗੀਤ ਪਿਟਾਰਾ। ਗਿਆਰਾਂ ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। 11:05 ਤੇ ਪ੍ਰੋਗਰਾਮ ਬਾਲੀਵੁੱਡ ਟ੍ਰੇਲਸ ਆਕਾਸ਼ਵਾਣੀ ਰੇਨਬੋ ਦਿੱਲੀ ਤੋਂ। 12 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਤੇ 12:05 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। 12:10 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ। ਪ੍ਰੋਗਰਾਮ ਦਾ ਸੰਚਾਲਨ ਕਰਨਗੇ ਸ਼ਹਿਨਾਜ਼। 12:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਘਰ ਪਰਿਵਾਰ। 1:10 ਤੇ ਤੁਸੀਂ ਸੁਣੋਗੇ ਪ੍ਰਦੇਸ਼ਕ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। ਇੱਕ ਵੱਜ ਕੇ 15 ਮਿੰਟ ਤੇ ਤੁਸੀਂ ਸੁਣੋਗੇ ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਤਹਿਤ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੇ, ਜੋ ਕਿ ਆਧਾਰਿਤ ਹੋਵੇਗਾ ਫਿਲਮ ਗਦਰ ਏਕ ਪ੍ਰੇਮ ਕਥਾ ਤੇ। ਪ੍ਰੋਗਰਾਮ ਦਾ ਸੰਚਾਲਨ ਕਰਨਗੇ ਖੁਸ਼ਪ੍ਰੀਤ ਕੌਰ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ। 2 ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਤੇ 2:15 ਤੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। 2:30 ਵਜੇ ਤੁਸੀਂ ਸੁਣੋਗੇ ਲਾਈਵ ਫੋਨ ਇਨ ਪ੍ਰੋਗਰਾਮ ਸੁਰੀਲੀ ਦੁਪਹਿਰ, ਜਿਸ ਤਹਿਤ ਸਰੋਤਿਆਂ ਦੀ ਪਸੰਦ ਦੇ ਪੰਜਾਬੀ ਫਿਲਮੀ ਤੇ ਗੈਰ ਫਿਲਮੀ ਪੰਜਾਬੀ ਗੀਤ ਪੇਸ਼ ਕੀਤੇ ਜਾਣਗੇ। ਤੁਸੀਂ ਸੁਣੋਗੇ ਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ। 2 ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਤੇ 2:15 ਤੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। 2:30 ਵਜੇ ਤੁਸੀਂ ਸੁਣੋਗੇ ਲਾਈਵ ਫੋਨ ਇਨ ਪ੍ਰੋਗਰਾਮ ਸੁਰੀਲੀ ਦੁਪਹਿਰ, ਜਿਸ ਤਹਿਤ ਸਰੋਤਿਆਂ ਦੀ ਪਸੰਦ ਦੇ ਪੰਜਾਬੀ ਫਿਲਮੀ ਤੇ ਗੈਰ ਫਿਲਮੀ ਪੰਜਾਬੀ ਗੀਤ ਪੇਸ਼ ਕੀਤੇ ਜਾਣਗੇ। ਤੁਸੀਂ ਸੁਣੋਗੇ ਪ੍ਰੋਗਰਾਮ ਸਖੀ ਸਹੇਲੀ। 4 ਵਜੇ ਪ੍ਰੋਗਰਾਮ ਆਜ ਕੇ ਫਨਕਾਰ ਵਿਵਿਧ ਭਾਰਤੀ ਮੁੰਬਈ ਤੋਂ। 5 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦੇ ਅੰਤਰਗਤ ਸਿਲਸਿਲਾ ਪਿੰਡਾਂ ਵਾਲੇ। ਵਿਸ਼ਾ ਹੋਵੇਗਾ ਦੁੱਲਾ ਭੱਟੀ, ਵਾਚਕ ਅਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਸਤਪਾਲ ਬਰਾੜ। ਪ੍ਰੋਗਰਾਮ ਦਾ ਸੰਚਾਲਨ ਕਰਨਗੇ ਸੀਮਾ ਮਹਿਰਾ। 5:27 ਤੇ ਤੁਸੀਂ ਸੁਣੋਗੇ ਮੌਸਮ ਬਾਰੇ ਜਾਣਕਾਰੀ ਅਤੇ ਕਿਸਾਨਾਂ ਨਾਲ ਸੰਬੰਧਿਤ ਸੂਚਨਾਵਾਂ। 5:30 ਵਜੇ ਪ੍ਰੋਗਰਾਮ ਗੱਲਾਂ ਚੋਂ ਗੱਲ ਦੇ ਤਹਿਤ ਪ੍ਰੋਗਰਾਮ ਪਿੰਡਾਂ ਵਾਲੇ ਜਾਰੀ ਰਹੇਗਾ। ਤੁਸੀਂ ਸੁਣੋਗੇ ਪ੍ਰਦੇਸ਼ਕ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। 6:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਯੁਵਾਣੀ। 7 ਵਜੇ ਦਾ ਸਮਾਂ ਹੋਵੇਗਾ ਪ੍ਰੋਗਰਾਮ ਸ਼ਾਮ ਸੁਹਾਨੀ ਦਾ। ਸਾਢੇ 7 ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। 7:40 ਤੇ ਪ੍ਰੋਗਰਾਮ ਸ਼ਾਮ ਸੁਹਾਨੀ ਜਾਰੀ ਰਹੇਗਾ।

10 बजे प्रोग्राम आज के फनकार, 10:30 प्रोग्राम ढलती जाए रात, 11 बजे साढ़े अज के प्रसारण सभा की समाप्ति होगी। ਇਹ ਸੀ ਸਾਡੀ ਅੱਜ ਦੀ ਸਭਾ ਵਿੱਚ ਪ੍ਰਸਾਰਿਤ ਤੇਰੇ ਲਈ ਕੀਤੇ ਜਾਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਦੇ ਸਮਾਂ 6:15 ਤੇ ਆਓ ਹੁਣ ਸਰਵਨ ਕਰਦੇ ਹਾਂ ਪ੍ਰੋਗਰਾਮ ਅੰਮ੍ਰਿਤ ਵੇਲਾ। ਸਭ ਤੋਂ ਪਹਿਲਾਂ ਸਰਵਨ ਕਰਦੇ ਹਾਂ ਸ਼ਬਦ ਭਾਈ ਦਵਿੰਦਰ ਸਿੰਘ ਸੋਢੀ ਪਾਸੋਂ ਗਾਇਨ ਕੀਤਾ ਹੋਇਆ।

ਅੱਠਵੀਂ ਤੁਸੀਂ ਸੁਣੋਗੇ NCERT ਵੱਲੋਂ ਸਪੋਂਸਰਡ ਪ੍ਰੋਗਰਾਮ ਉਮੰਗ। ਅੱਜ ਤੁਸੀਂ ਸੁਣੋਗੇ ਭਾਗ 1288। ਸਾਢੇ ਅੱਠਵੇਂ ਤੁਸੀਂ ਸੁਣੋਗੇ ਲਾਈਵ ਫੋਨ ਇਨ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ, ਜਿਸ ਤਹਿਤ ਸਰੋਤਿਆਂ ਦੀ ਪਸੰਦ ਦੇ ਪੰਜਾਬੀ ਗੀਤ ਪੇਸ਼ ਕੀਤੇ ਜਾਣਗੇ। 8:45 'ਤੇ ਤੁਸੀਂ ਸੁਣੋਗੇ ਸਮਾਚਾਰ ਸੰਧਿਆ, 9:00 ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ, 9:15 'ਤੇ ਤੁਸੀਂ ਸੁਣੋਗੇ ਪ੍ਰੋਗਰਾਮ ਆਪ ਕੇ ਲੀਏ, 9:30 ਪ੍ਰੋਗਰਾਮ ਛਾਇਆ ਗੀਤ।

ਸਟੂਡੀਓ ਦੀ ਘੜੀ ਦੇ ਸਮਾਂ 6 ਵੱਜ ਕੇ 41 ਮਿੰਟ ਅਤੇ 10 ਸਕਿੰਟ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਅੰਮ੍ਰਿਤ ਵੇਲਾ, ਅਤੇ ਆਓ ਹੁਣ ਸਰਵਨ ਕਰਦੇ ਹਾਂ ਭਗਤੀ ਰਚਨਾ ਸਲੀਮ ਦੀ ਆਵਾਜ਼ ਦੇ ਵਿੱਚ।

0: ਤੇ ਤੁਸੀਂ ਸਰਵਣ ਕਰ ਰਹੇ ਹੋ ਪ੍ਰੋਗਰਾਮ ਅੰਮ੍ਰਿਤ ਵੇਲਾ।
1: ਸਰਵਣ ਕਰਦੀ ਹੈ ਭਗਤੀ ਰਚਨਾ ਅਨੁਰਾਧਾ ਪੌੜਵਾਲ ਦੀ ਆਵਾਜ਼ ਦੇ ਵਿੱਚ।

FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ 7:22 ਤੇ ਹੁਣ ਪੇਸ਼ ਹੈ ਪ੍ਰੋਗਰਾਮ ਸੱਜਰੀ ਸਵੇਰ।

ਜੀ ਸਰੋਤਿਓ, ਅੱਜ ਦੇ ਤੇਜ਼ ਰਫ਼ਤਾਰ ਜੀਵਨ ਵਿੱਚ ਮਨ ਦੀ ਸ਼ਾਂਤੀ ਅਤੇ ਮਾਨਸਿਕ ਸਿਹਤ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੋ ਗਿਆ ਹੈ। ਪਰ ਅਸੀਂ ਅਕਸਰ ਸਰੀਰਕ ਸਿਹਤ ਬਾਰੇ ਤਾਂ ਗੱਲ ਕਰਦੇ ਹਾਂ, ਪਰ ਮਨ ਦੀ ਸਿਹਤ ਨੂੰ ਅਣਡੇਠਾ ਕਰ ਦਿੰਦੇ ਹਾਂ। ਮਾਨਸਿਕ ਤੰਦਰੁਸਤੀ ਵੀ ਓਨੀ ਹੀ ਜ਼ਰੂਰੀ ਹੈ ਜਿੰਨੀ ਸਰੀਰਕ ਤੰਦਰੁਸਤੀ। ਇੱਕ ਸੁਖੀ ਜੀਵਨ ਲਈ ਸਾਨੂੰ ਸਾਡੇ ਜਿਹੜੀ ਮਨ ਦੀ ਤੰਦਰੁਸਤੀ, ਸਾਡਾ ਮਨ ਤੰਦਰੁਸਤ ਹੋਣਾ ਬਹੁਤ ਜ਼ਰੂਰੀ ਹੈ। ਇਸ ਮਹੱਤਵਪੂਰਨ ਵਿਸ਼ੇ 'ਤੇ ਸਾਨੂੰ ਜਾਣਕਾਰੀ ਦੇ ਰਹੇ ਨੇ ਨੀਤੂ ਪਾਲ ਜੀ, ਜੋ ਕਿ ਸਾਈਕੋਲੋਜਿਸਟ ਕਾਊਂਸਲਰ ਨੇ, ਅਤੇ ਕਰਦੇ ਹਾਂ ਉਹਨਾਂ ਦਾ ਸਵਾਗਤ। ਹੈਲੋ, ਹੈਲੋ,

0: ਬੱਚਿਆਂ ਨਾਲ ਇਮੋਸ਼ਨਲ ਬੌਂਡਿੰਗ ਕਿਵੇਂ ਮਜ਼ਬੂਤ ਕਰ ਸਕਦੇ, ਕਿਸ ਤਰ੍ਹਾਂ ਉਹਨਾਂ ਦਾ ਮਤਲਬ ਕਿ ਰਿਸ਼ਤਾ ਬਹੁਤ ਗੂੜਾ ਤੇ ਚੰਗਾ ਬਣ ਸਕਦਾ ਹੈ?
1: ਹਾਂਜੀ ਹਾਂਜੀ, ਅਰੇ ਯੇ ਬਹੁਤ ਬਹੁਤ ਮੁਸ਼ਕਿਲ ਹੋਤਾ ਹੈ ਬੱਚੋਂ ਕੇ ਸਾਥ, ਕਿਉਂਕਿ ਹਮਾਰੀ ਏਜ ਮੇ ਔਰ ਬੱਚੋਂ ਕੀ ਏਜ ਮੇ ਬਹੁਤ ਜ਼ਿਆਦਾ ਫਰਕ ਹੋ ਜਾਤਾ ਹੈ।
0: ਹਾਂਜੀ,
1: ਤੋ ਉਸੇ ਹਮੇ ਡੈਵਲਪ ਕਰਨੇ ਕੇ ਲੀਏ ਮਤਲਬ ਥੋੜਾ ਸਾ ਹਮੇ ਇੱਕ ਕਹਿਤੇ ਨਾ ਕਿ ਪੇਰੈਂਟਸ ਕੋ ਇੱਕ ਨਾ ਪੇਰੈਂਟਸ ਕੀ ਵੀ ਕਾਉਂਸਲਿੰਗ ਹੋਤੀ ਹੈ, ਪੇਰੈਂਟਲ ਕਾਉਂਸਲਿੰਗ ਬੋਲਤੇ ਹੈ ਉਸਕੋ।
0: ਹਾਂਜੀ,
1: ਤੋ ਵੋ ਅਲੱਗ ਅਲੱਗ ਬੱਚੋਂ ਕੀ ਉਮਰ ਕੇ ਹਿਸਾਬ ਸੇ ਅਲੱਗ ਅਲੱਗ ਆਪਕੋ ਉਨ ਬੱਚੋਂ ਕੋ ਟ੍ਰੀਟ ਕਰਨਾ ਪੜਤਾ ਹੈ। ਜੈਸੇ ਕਿ ਹਮ ਮਾਨੇ ਕਿ 3 ਇਅਰਸ ਤੱਕ ਕੇ ਬੱਚੇ ਜੋ ਕਿ ਜਿਨਕੋ ਕਿ ਬੋਲਣਾ ਵੀ ਨਹੀਂ ਆਤਾ ਅਭੀ ਬਹੁਤ ਅੱਛੇ ਸੇ, ਜਿਨਕੋ ਵੀ ਬਹੁਤ ਅੱਛੇ ਚਲਣਾ ਵੀ ਨਹੀਂ ਆਤਾ, ਔਰ ਵੋ ਉਨ੍ਹਾਂ ਸਿਰਫ ਆਪਕੋ ਆਪਣੀ ਫੈਮਿਲੀ ਬਸ ਇਤਨਾ ਹੀ ਕੁਛ ਦੇਖਤਾ ਹੋਤਾ ਹੈ। ਤੋ ਹਮੇ ਸਬਸੇ ਪਹਿਲੇ ਉਨਕੇ ਸਾਥ ਫਿਜ਼ੀਕਲ ਟੱਚ, ਵਹੀ ਜਿਸੇ ਜਾਦੂ ਕੀ ਝਪਟੀ ਕਰਤੇ ਹੈ, ਔਰ ਹਮ ਉਨਕੇ ਸਾਥ ਆਈ ਆਈ ਸਬਸੇ ਇੰਪੋਰਟੈਂਟ ਹੈ ਇੱਕ ਤੋ ਆਈ ਕੋਂਟੈਕਟ ਬਣਾਨਾ
0: ਜੀ,
1: ਉਨਕੇ ਸਾਥ ਆਈ ਕੋਂਟੈਕਟ ਬਣਾ ਕੇ ਹਮ ਉਨਕੋ ਪਿਆਰ ਸੇ ਅੱਛੇ ਸੇ ਸਮਝਾ ਸਕਤੇ ਕਿ ਬੇਟਾ ਯੇ ਸਹੀ ਹੈ ਯੇ ਗਲਤ ਹੈ, ਔਰ ਬਹੁਤ ਸਾਰੀ ਗੇਮ ਉਨਕੇ ਸਾਥ ਖੇਲ ਸਕਤੇ ਹੈ, ਉਨਕੋ ਰਾਤ ਮੇ ਸਟੋਰੀ ਸੁਣਾ ਸਕਤੇ ਹੈ। ਤੋ ਯੇ ਜੋ ਸਟੋਰੀ ਅਟੈਚਮੈਂਟ ਹੈ ਯੇ ਬਹੁਤ ਇਫੈਕਟਿਵ ਹੋਤਾ ਹੈ
0: ਜੀ।
1: ਤੋ ਯੇ ਚੀਜ਼ੇ ਹਮੇ ਬੱਚੋਂ ਕੇ ਸਾਥ ਕਰਨੀ ਚਾਹੀਏ। ਜੈਸੇ ਕਿ ਹਮ ਮਾਨੇ ਕਿ 3 ਇਅਰਸ ਤੱਕ ਕੇ ਬੱਚੇ ਜੋ ਕਿ ਜਿਨਕੋ ਕਿ ਬੋਲਣਾ ਵੀ ਨਹੀਂ ਆਤਾ ਅਭੀ ਬਹੁਤ ਅੱਛੇ ਸੇ, ਜਿਨਕੋ ਵੀ ਬਹੁਤ ਅੱਛੇ ਚਲਣਾ ਵੀ ਨਹੀਂ ਆਤਾ, ਔਰ ਵੋ ਉਨ੍ਹਾਂ ਸਿਰਫ ਆਪਕੋ ਆਪਣੀ ਫੈਮਿਲੀ ਬਸ ਇਤਨਾ ਹੀ ਕੁਛ ਦੇਖਤਾ ਹੋਤਾ ਹੈ। ਤੋ ਹਮੇ ਸਬਸੇ ਪਹਿਲੇ ਉਨਕੇ ਸਾਥ ਫਿਜ਼ੀਕਲ ਟੱਚ, ਵਹੀ ਜਿਸੇ ਜਾਦੂ ਕੀ ਝਪਟੀ ਕਰਤੇ ਹੈ, ਔਰ ਹਮ ਉਨਕੇ ਸਾਥ ਆਈ ਆਈ ਸਬਸੇ ਇੰਪੋਰਟੈਂਟ ਹੈ ਇੱਕ ਤੋ ਆਈ ਕੋਂਟੈਕਟ ਬਣਾਨਾ
0: ਜੀ,
1: ਉਨਕੇ ਸਾਥ ਆਈ ਕੋਂਟੈਕਟ ਬਣਾ ਕੇ ਹਮ ਉਨਕੋ ਪਿਆਰ ਸੇ ਅੱਛੇ ਸੇ ਸਮਝਾ ਸਕਤੇ ਕਿ ਬੇਟਾ ਯੇ ਸਹੀ ਹੈ ਯੇ ਗਲਤ ਹੈ, ਔਰ ਬਹੁਤ ਸਾਰੀ ਗੇਮ ਉਨਕੇ ਸਾਥ ਖੇਲ ਸਕਤੇ ਹੈ, ਉਨਕੋ ਰਾਤ ਮੇ ਸਟੋਰੀ ਸੁਣਾ ਸਕਤੇ ਹੈ। ਤੋ ਯੇ ਜੋ ਸਟੋਰੀ ਅਟੈਚਮੈਂਟ ਹੈ ਯੇ ਬਹੁਤ ਇਫੈਕਟਿਵ ਹੋਤਾ ਹੈ
0: ਜੀ।
1: ਤੋ ਯੇ ਚੀਜ਼ੇ ਹਮੇ ਬੱਚੋਂ ਕੇ ਸਾਥ ਕਰਨੀ ਚਾਹੀਏ, ਔਰ ਅਬ ਹਮ ਕਹੇ ਕਿ ਯੇ ਤੋ ਚਲੋ 3 ਸਾਲ ਤੱਕ ਕੇ ਬੱਚੇ, ਅਬ 3 ਸੇ 5 ਸਾਲ ਤੱਕ ਕੇ ਬੱਚੇ ਜੋ ਆਪਕੋ ਸਾਥ ਚਲਣਾ ਵੀ ਸਿੱਖ ਜਾਤੇ ਹੈ, ਚਲਾਨਾ ਵੀ ਸਿੱਖ, ਵੋ ਬੋਲਣਾ ਵੀ ਸਿੱਖ ਜਾਤੇ ਹੈ, ਔਰ ਥੋੜਾ ਸਾ ਨੋਟੀ ਵੀ ਹੋਤੇ ਹੈ ਤੋ ਕਭੀ ਕੁਛ ਗਿਰਾ ਦਿਆ ਕੁਛ ਕਰ ਦਿਆ, ਤੋ ਠੀਕ ਹੈ ਅਗਰ ਵੋ ਕੁਛ ਗਿਰਾ ਦੇਤੇ ਹੈ ਤੋ ਆਪ ਉਨਕੋ ਡਾਂਟੀਏ ਮਤ, ਬਸ ਉਨਕੋ ਜੈਸੇ ਗਿਰਾ ਦੇ ਤੋ ਉਨਕੇ ਸਾਹਮਣੇ ਕੀ ਆਈਏ ਬੇਟਾ ਇਸਕੋ ਸਾਫ ਕਰੇ ਯਾ ਇਸਕੋ ਹਮਨੇ ਇਸ ਤਰ੍ਹਾਂ ਨਹੀਂ ਉਠਾਨਾ, ਔਰ ਉਨਕੋ ਐਕਟੀਵਿਟੀ ਮੇ ਲਗਾਈਏ, ਜੈਸੇ ਆਪ ਕਪੜੇ ਫੋਲਡ ਕਰ ਰਹੇ ਹੈ ਤੋ ਇੱਕ ਕਪੜਾ ਉਸਕੋ ਵੀ ਦੇ ਦਿਆ ਕਿ ਲੋ ਬੇਟਾ ਫੋਲਡ ਕਰੋ, ਅਨੇ ਟੇਬਲ ਸਾਫ ਕਰੋ, ਖਿਲੌਨੇ ਕੇ ਸਾਥ ਖੇਲੋ, ਔਰ ਫਿਰ ਉਨਕੋ ਸਿਖਾਓ ਕਿ ਨਹੀਂ ਬੇਟਾ ਇਨਕੋ ਐਸੇ ਰੱਖਤੇ ਹੈ, ਔਰ ਇਸ ਉਮਰ ਕੇ ਬੱਚੇ ਕੁਐਸਚਨਸ ਵੀ ਬਹੁਤ ਪੁੱਛਦੇ ਹੈ ਮੈਮ।
0: ਹਾਂਜੀ,
1: ਉਨਕਾ ਚਾਹੇ ਵੋ ਇੱਕ ਕੁਐਸਚਨ ਕੋ ਆਪਸੇ 10 ਬਾਰ ਪੁੱਛੇਂਗੇ, ਲੇਕਿਨ ਹਾਂ ਆਪਕੋ ਉਨ ਕੁਐਸਚਨਸ ਕੋ 10 ਬਾਰ ਆਂਸਰ ਕਰਨਾ ਹੀ ਪੜੇਗਾ, ਅਗਰ ਆਪ ਜੀਤ ਜਾਏਂਗੇ ਤੋ ਵੋ ਬੱਚੇ ਵਿਚਾਰੇ ਵੋ ਫਿਰ ਅਗਲੀ ਬਾਰ ਕੁਐਸਚਨ ਪੁੱਛਣੇ ਕੀ ਹਿੰਮਤ ਸ਼ਾਇਦ ਕਮ ਕਰੇ।
0: ਹਾਂਜੀ, ਬਾਕੀ ਨਿਮਰਤਾ ਰੱਖਣੀ ਚਾਹੀਦੀ ਹੈ ਬੱਚੇ ਦੇ ਨਾਲ, ਪਿਆਰ ਦੇ ਨਾਲ ਆਪਾਂ ਜੇ ਗੱਲ ਕਰਾਂਗੇ ਤਾਂ ਬੱਚੇ ਸਮਝ ਸਕਦੇ ਹੈ। ਹਾਂਜੀ
1: ਹਾਂ, ਔਰ ਬੱਚੋਂ ਕੋ ਆਪਣੇ ਸਾਥ ਥੋੜੇ ਥੋੜੇ ਥੋੜੇ ਮਤਲਬ ਜੈਸੇ ਆਪ ਜੋ ਵੀ ਐਕਟੀਵਿਟੀ ਐਕਟੀਵਿਟੀ ਕਾ ਮਤਲਬ ਜੋ ਵੀ ਆਪ ਕਾਮ ਕਰ ਰਹੇ ਹੈ, ਜੈਸੇ ਠੀਕ ਹੈ ਬੇਟਾ ਆਪਨੇ ਖਾਣਾ ਖਾ ਲਿਆ ਤੋ ਠੀਕ ਹੈ ਆਪਣੀ ਪਲੇਟ ਚਲੋ ਮੰਮਾ ਕੇ ਸਾਥ ਚਲੋ, ਮੰਮਾ ਪਲੇਟ ਯਹਾਂ ਰੱਖ ਲਈ, ਆਪ ਆਪਣਾ ਆਪਣਾ ਪਲੇਟ ਯਹਾਂ ਰੱਖੋ, ਯਾ ਆਪਣੇ ਟੋਇਜ਼ ਅਰੇਂਜ ਕਰੋ ਮੰਮਾ ਕੇ ਸਾਥ, ਯਾ ਚਲੋ ਆਪਣਾ ਬੈਗ ਅਰੇਂਜ ਕਰੋ, ਮਤਲਬ ਆਪ ਜੋ ਵੀ ਕਰਨਾ ਚਾਹਤੇ ਹੈ, ਯਾ ਆਪਕੇ ਘਰ ਮੇ ਕੋਈ ਪੂਜਾ ਪਾਠ ਹੋ ਰਹੀ ਹੈ, ਕੋਈ ਐਕਟੀਵਿਟੀ ਹੋ ਰਹੀ ਹੈ, ਕੋਈ ਫੰਕਸ਼ਨ ਹੋ ਰਹੀ ਹੈ, ਤੋ ਉਸਮੇ ਆਪ ਉਸਕੋ ਇਨਵੋਲਵ ਕਰੋ ਤੋ ਉਸਕੋ ਖੁਸ਼ੀ ਹੋਗੀ, ਔਰ ਵੋ ਸਿੱਖੇਗਾ ਬੱਚਾ, ਔਰ ਵੋ ਬਿਜ਼ੀ ਰਹੇਗਾ
0: ਜੀ। ਤੇ ਨਾਲ ਨਾਲ ਆਪਾਂ ਇਸ ਤਰ੍ਹਾਂ ਵੀ ਕਰ ਸਕਦੇ ਹਾਂ, ਬੱਚੇ ਜਿਵੇਂ ਸਕੂਲ ਚ ਜਾਂਦੇ ਆ, ਸਕੂਲ ਆਉਂਦੇ ਉਹਨਾਂ ਬਾਰੇ ਵੀ ਆਪਾਂ ਨੂੰ ਪੁੱਛਣਾ ਚਾਹੀਦਾ ਕਿ ਬੱਚੇ ਕੀ ਅੱਜ ਸਕੂਲ ਚ ਕੀ ਹੋਇਆ, ਆਪਾਂ ਉਸ ਇੰਟਰਫੇਅਰ ਕਰਾਂਗੇ ਜਾਂ ਆਪਾਂ ਬੱਚੇ ਨੂੰ ਪੁੱਛਾਂਗੇ ਤਾਂ ਮੈਨੂੰ ਲੱਗਦਾ ਕਿ ਬੱਚੇ ਹੋਰ ਜ਼ਿਆਦਾ ਆਪਣੇ ਨਾਲ ਕਲੋਜ਼ ਹੋਣਗੇ।
1: ਹਾਂਜੀ ਹਾਂਜੀ ਬਿਲਕੁਲ, ਮਤਲਬ ਉਨਕੀ ਹਰ ਬਾਤ ਆਪਕੋ ਸੁਣਨੀ ਚਾਹੀਏ, ਆਪਕੋ ਯੇ ਨਹੀਂ ਕਹਿਣਾ ਕਿ ਮੇਰੇ ਪਾਸ ਅਭੀ ਟਾਈਮ ਨਹੀਂ ਹੈ, ਨਹੀਂ ਆਪ ਠੀਕ ਹੈ ਆਪ ਅਗਰ ਆਪਣਾ ਕਾਮ ਵੀ ਕਰ ਰਹੇ ਨਾ ਤੋ, ਲੇਕਿਨ ਆਪ ਉਨਕੀ ਬਾਤ ਸੁਣਤੇ ਰਹੀਏ, ਆਪਕਾ ਹਾਥ ਨਹੀਂ ਪਕੜੇਂਗੇ, ਲੇਕਿਨ ਹਾਂ ਉਨਕੋ ਅੱਛਾ ਲੱਗੇਗਾ ਕਿ ਆਪਕੀ ਬਾਤ ਸੁਣ ਰਹੇ ਹੈ। ਇੱਕ ਯੇ ਤੋ ਆਪਕੇ 3 ਸੇ 5 ਸਾਲ ਕੇ ਬੱਚੋਂ ਕੀ ਬਾਤ ਹੋ ਗਈ, ਇੱਕ 6 ਸੇ 12 ਜੋ ਥੋੜੇ ਸਮਝਦਾਰ ਹੋ ਜਾਤੇ ਹੈ, ਤੋ ਉਨਕੋ ਉਨਕੋ ਵੀ ਇੰਗੇਜ ਕਰਨੇ ਕਾ ਇੱਕ ਤਰੀਕਾ ਹੈ, ਉਨਕੋ ਹੋਬੀ ਕਲਾਸ ਜੋ ਉਨਕੀ ਹੋਬੀ ਹੈ ਵੋ ਕਲਾਸ ਜੁਆਇਨ ਕਰਵਾਈਏ, ਔਰ ਆਪ ਹੋ ਸਕੇ ਤੋ ਆਪ ਖੁਦ ਵੀ ਜਾਈਏ, ਔਰ ਬੱਚੋਂ ਕੇ ਸਾਥ ਐਟਲੀਸਟ ਦਿਨ ਮੇ ਇੱਕ ਮੀਲ ਜ਼ਰੂਰ ਸਾਥ ਕਰੇ, ਔਰ ਉਨਸੇ ਪੋਜ਼ਿਟਿਵ ਬਾਤ ਕਰੇ।
0: ਹਾਂਜੀ,
1: ਤੋ ਯੇ ਬਹੁਤ ਜ਼ਰੂਰੀ ਹੈ।
0: ਤੇ ਪੇਰੈਂਟਸ ਦੀ ਵੀ ਕਾਉਂਸਲਿੰਗ ਤੁਸੀਂ ਕਰਦੇ ਹੋ?
1: ਹਾਂਜੀ
0: ਹਾਂਜੀ, ਤੇ ਉਹ
1: ਹਾਂਜੀ ਹਾਂਜੀ
0: ਹਾਂਜੀ ਉਹ ਕਿਵੇਂ?
1: ਹਾਂਜੀ ਨਹੀਂ, ਪੇਰੈਂਟਸ ਕੇ ਲਈ ਯੇ ਹੈ ਜੈਸੇ ਕਿ ਦੇਖੀਏ ਬੱਚੋਂ ਕੇ ਸਾਥ ਜ਼ਿਆਦਾਤਰ ਮਾਂ ਹਮੇਸ਼ਾ ਸਾਥ ਹੋਤੀ ਹੈ, ਹੈ ਫਾਦਰ ਤੋ ਚਲੋ ਆਪਣੀ ਜੋਬ ਤੇ ਚਲੇ ਜਾਤੇ, ਐਸਾ ਨਹੀਂ ਕਿ ਮਾਏ ਵੀ ਜੋਬ ਪਰ ਨਹੀਂ ਜਾਤੀ, ਪਰ ਫਿਰ ਵੀ ਅਟੈਚਮੈਂਟ ਬੱਚੋਂ ਕਾ ਸਬਸੇ ਜ਼ਿਆਦਾ ਮਾਓ ਕੇ ਸਾਥ ਹੋਤਾ ਹੈ।
0: ਹਾਂਜੀ,
1: ਤੋ ਠੀਕ ਹੈ

0: ये सारी चीजें बच्चों को करनी पड़ेगी तो वो वापस अपने उसी पढ़ाई के माहौल में आ जाएंगे।
1: ਕਹਿੰਦਾ ਮਤਲਬ ਕਿ ਆਪਾਂ ਬੱਚੇ ਨੂੰ ਮੋਟੀਵੇਟ ਕਰਨਾ ਹੈ ਕਿ ਹਾਂ ਫਲਾਣੇ ਦਾ ਬੱਚਾ ਹੈ ਨਾ ਦੇਖੋ ਇੰਨਾ ਕਰ ਰਿਹਾ, ਬਜਾਏ ਇਸ ਦੇ ਕਿ ਕਈ ਮਾਪੇ ਅਕਸਰ ਇਹ ਹੁੰਦਾ ਹੈ ਕੀ ਹੁੰਦਾ ਕਿ ਬੱਚੇ ਕੋਈ ਅੱਗੇ ਵੱਧ ਰਹੇ ਆ ਤਾਂ ਆਪਾਂ ਕਹਿੰਦੇ ਦੇਖੋ ਤੁਸੀਂ ਪਿੱਛੇ ਰਹਿ ਗਏ, ਇਸ ਤਰ੍ਹਾਂ ਨੀ ਹਨਾ ਕਹਿਣਾ ਚਾਹੀਦਾ ਗਾ ਬੱਚੇ ਨੂੰ,
0: ਹਾਂ
1: ਡੀਮੋਟੀਵੇਟ ਨਹੀਂ ਕਰਨਾ ਚਾਹੀਦਾ, ਇਸ ਤਰ੍ਹਾਂ ਕਹਿਣਾ ਚਾਹੀਦਾ ਕਿ ਦੇਖੋ ਉਹ ਅੱਗੇ ਵੱਧ ਰਿਹਾ, ਤੂੰ ਵੀ ਵੱਧ ਸਕਦਾ, ਤੇਰੇ ਚ ਵੀ ਬਹੁਤ ਹਨਾ ਹੁਨਰ ਹੈਗਾ, ਬਹੁਤ ਕੁਛ ਕਰ ਸਕਦਾ ਤੂੰ, ਤਾਂ ਬੱਚੇ ਨੂੰ ਥੋੜਾ ਮੋਟੀਵੇਟ ਇੰਸਪੀਰੇਸ਼ਨ ਦੇਣੀ ਚਾਹੀਦੀ ਹੈ, ਮੈਨੂੰ ਲੱਗਦਾ ਫਿਰ ਬੱਚਾ ਹਨਾ ਹੋਰ ਅੱਗੇ ਕਰ ਸਕਦਾ।
0: ਹਾਂਜੀ ਬਿਲਕੁਲ ਜੀ।
1: ਤੇ ਜੇ ਆਪਾਂ ਗੱਲ ਕਰੀਏ ਕਿਹੜੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਬੱਚੇ ਨੂੰ ਜਾਂ ਕਿਸੇ ਵੀ ਆਪਣੇ ਮਾਪਿਆਂ ਨੂੰ ਹਨਾ ਪ੍ਰੋਫੈਸ਼ਨਲ ਕਾਉਂਸਲਿੰਗ ਦੀ ਕਿਸੇ ਪਰਸਨ ਨੂੰ ਕਿਸੇ ਨੂੰ ਲੋੜ ਹੁੰਦੀ ਹੈ?
0: ਹਾਂ ਅਗਰ ਇਹ ਵੈਸੇ ਬਹੁਤ ਅਬ ਤੋ ਇਸ ਵਕਤ ਕੋਈ ਜੋ ਮਾਹੌਲ ਚੱਲ ਰਿਹਾ ਹੈ ਜੋ ਜੈਨਜੀ ਬੋਲਤੇ ਹੈ ਉਨਮੇ ਯੇ ਗੈਪ ਬੀਚ ਮੇ ਬਹੁਤ ਆ ਜਾਤਾ ਹੈ ਕਿਉਂਕਿ ਮੋਬਾਈਲ ਸਬਸੇ ਜ਼ਿਆਦਾ ਇਸਮੇ ਇੱਕ ਰੀਜ਼ਨ ਹੈ।
1: ਹਾਂਜੀ
0: ਤੋ ਮਾਂ ਬਾਪ ਕੋ ਸਮਝਣਾ ਚਾਹੀਏ ਅਗਰ ਬੱਚੇ ਔਰ ਮਾਂ ਬਾਪ ਕੇ ਬੀਚ ਮੇ ਉਸਕੀ ਉਨਕੀ ਬਾਤੋਂ ਕੇ ਬੀਚ ਮੇ ਗੈਪ ਆ ਜਾਤਾ ਹੈ ਨਾ, ਯਾ ਮਾਂ ਬਾਪ ਕੁਛ ਬੋਲ ਰਹੇ ਬੱਚੇ ਸੁਣ ਨਹੀਂ ਰਹੇ ਹੈ ਯਾ ਸਮਝ ਨਹੀਂ ਰਹੇ ਹੈ ਯਾ ਪੇਰੈਂਟਸ ਨਹੀਂ ਸਮਝ ਰਹੇ ਹੈ,
1: ਹਾਂਜੀ
0: ਤੋ ਉਨਕੋ ਇੱਕ ਬਾਰ ਇੱਕ ਯਹੀ ਸਾਈਨ ਹੋਤਾ ਹੈ ਕਿ ਆਪ ਇੱਕ ਬਾਰ ਕੰਸਲਟ ਕਰੇ ਆ ਕਰਕੇ, ਯਾ ਬੱਚਾ ਕਿਸੀ ਗਲਤ ਆਦਤ ਕਾ ਸ਼ਿਕਾਰ ਹੋ ਗਿਆ ਹੈ, ਅਗਰ ਗਲਤ ਆਦਤ ਮਤਲਬ ਹਮ ਯੇ ਕਹੇ ਕਿ ਵਹੀ ਹੈ ਕਿ ਅੱਜ ਕੱਲ ਹੱਥ ਮੇਂ ਮੋਬਾਈਲ ਆਤਾ ਹੈ ਤੋ ਵੋ ਕੋਈ ਵੀ ਕੰਟੈਂਟ ਦੇਖ ਲੇਤਾ ਹੈ,
1: ਹਾਂਜੀ
0: ਤੋ ਇੱਕ ਵੋ ਵੀ ਇੱਕ ਰੀਜ਼ਨ ਹੈ ਵੋ ਆਪ ਉਸਕੋ ਛੁੜਾ ਨਹੀਂ ਪਾਤੇ ਯਾ ਉਸਕੋ ਆਦਤ ਲਤ ਲੱਗ ਜਾਤੀ ਹੈ ਕਹਿ ਲੋ,
1: ਹਾਂਜੀ
0: ਤੋ ਇੱਕ ਸਭ ਆਪਕੋ ਅਵੇਅਰ ਹੋ ਜਾਣਾ ਚਾਹੀਏ ਔਰ ਬੱਚੇ ਕਾ ਕਿਸੀ ਚੀਜ਼ ਮੇਂ ਮਨ ਨਹੀਂ ਲੱਗ ਰਹਾ ਕਿ ਕਿਸੇ ਬਾਤ ਕਰਨੇ ਮੇਂ ਮਨ ਨਹੀਂ ਲੱਗ ਰਹਾ, ਖੇਲਨੇ ਮੇਂ ਮਨ ਨਹੀਂ ਲੱਗ ਰਹਾ, ਖਾਣੇ ਮੇਂ ਮਨ ਨਹੀਂ ਲੱਗ ਰਹਾ ਹੈ, ਪੜ੍ਹਾਈ ਮੇਂ ਮਨ ਨਹੀਂ ਲੱਗ ਰਹਾ ਹੈ, ਤੋ ਯੇ ਵੀ ਇੱਕ ਇੰਡੀਕੇਸ਼ਨ ਹੈ ਕਿ ਆਪਕੋ ਸਮਝਣਾ ਚਾਹੀਏ ਕਿ ਨਹੀਂ ਬੱਚੇ ਕੇ ਸਾਥ ਉਸਕੀ ਉਨਕੀ ਬਾਤੋਂ ਕੇ ਬੀਚ ਮੇਂ ਗੈਪ ਆ ਜਾਤਾ ਹੈ,
1: ਹਾਂਜੀ
0: ਹੈ ਨਾ, ਯਾ ਮਾਂ ਬਾਪ ਕੁਛ ਬੋਲ ਰਹੇ ਬੱਚੇ ਸੁਣ ਨਹੀਂ ਰਹੇ ਹੈ ਯਾ ਸਮਝ ਨਹੀਂ ਰਹੇ ਹੈ ਯਾ ਪੇਰੈਂਟਸ ਨਹੀਂ ਸਮਝ ਰਹੇ ਹੈ,
1: ਹਾਂਜੀ
0: ਤੋ ਉਨਕੋ ਇੱਕ ਬਾਰ ਇੱਕ ਯਹੀ ਸਾਈਨ ਹੋਤਾ ਹੈ ਕਿ ਆਪ ਇੱਕ ਬਾਰ ਕੰਸਲਟ ਕਰੇ ਆ ਕਰਕੇ, ਯਾ ਬੱਚਾ ਕਿਸੀ ਗਲਤ ਆਦਤ ਕਾ ਸ਼ਿਕਾਰ ਹੋ ਗਿਆ ਹੈ, ਅਗਰ ਗਲਤ ਆਦਤ ਮਤਲਬ ਹਮ ਯੇ ਕਹੇ ਕਿ ਵਹੀ ਹੈ ਕਿ ਅੱਜ ਕੱਲ ਹੱਥ ਮੇਂ ਮੋਬਾਈਲ ਆਤਾ ਹੈ ਤੋ ਵੋ ਕੋਈ ਵੀ ਕੰਟੈਂਟ ਦੇਖ ਲੇਤਾ ਹੈ,
1: ਹਾਂਜੀ
0: ਤੋ ਇੱਕ ਵੋ ਵੀ ਇੱਕ ਰੀਜ਼ਨ ਹੈ ਵੋ ਆਪ ਉਸਕੋ ਛੁੜਾ ਨਹੀਂ ਪਾਤੇ ਯਾ ਉਸਕੋ ਆਦਤ ਲਤ ਲੱਗ ਜਾਤੀ ਹੈ ਕਹਿ ਲੋ,
1: ਹਾਂਜੀ
0: ਤੋ ਇੱਕ ਸਭ ਆਪਕੋ ਅਵੇਅਰ ਹੋ ਜਾਣਾ ਚਾਹੀਏ ਔਰ ਬੱਚੇ ਕਾ ਕਿਸੀ ਚੀਜ਼ ਮੇਂ ਮਨ ਨਹੀਂ ਲੱਗ ਰਹਾ ਕਿ ਕਿਸੇ ਬਾਤ ਕਰਨੇ ਮੇਂ ਮਨ ਨਹੀਂ ਲੱਗ ਰਹਾ, ਖੇਲਨੇ ਮੇਂ ਮਨ ਨਹੀਂ ਲੱਗ ਰਹਾ, ਖਾਣੇ ਮੇਂ ਮਨ ਨਹੀਂ ਲੱਗ ਰਹਾ ਹੈ, ਪੜ੍ਹਾਈ ਮੇਂ ਮਨ ਨਹੀਂ ਲੱਗ ਰਹਾ ਹੈ, ਤੋ ਯੇ ਵੀ ਇੱਕ ਇੰਡੀਕੇਸ਼ਨ ਹੈ ਕਿ ਆਪਕੋ ਸਮਝਣਾ ਚਾਹੀਏ ਕਿ ਨਹੀਂ ਬੱਚੇ ਕੇ ਸਾਥ ਸ਼ਾਇਦ ਕੁਛ ਗਲਤ ਹੁਆ ਹੈ ਯਾ ਵੋ ਕੁਛ ਗਲਤ ਰਾਹ ਪੇ ਹੈ, ਤੋ ਆਪਕੋ ਜ਼ਰੂਰ
1: ਜੀ। ਅਕਸਰ ਆਪਾਂ ਦੇਖਦੇ ਹਾਂ ਕਿ ਬੱਚਿਆਂ ਦੇ ਵਿੱਚ ਡਰ ਹੁੰਦਾ, ਘਬਰਾਹਟ ਹੁੰਦਾ ਹੈ, ਕਈ ਵਾਰ ਆਤਮ ਵਿਸ਼ਵਾਸ ਦੀ ਵੀ ਘਾਟ ਹੁੰਦੀ ਹੈ, ਤਾਂ ਉਹ ਕਿਸ ਵਕਤ ਹੁੰਦਾ ਔਰ ਉਹਨੂੰ ਕਿਵੇਂ ਆਪਾਂ ਠੀਕ ਕਰ ਸਕਦੇ ਹਾਂ ਆਪਣੇ ਬੱਚੇ ਨੂੰ?
0: ਹਾਂਜੀ ਤੋ ਯੇ ਸਾਰੀ ਚੀਜ਼ੇ ਤੋ ਮਤਲਬ ਬਹੁਤ ਬਹੁਤ ਜ਼ਿਆਦਾ ਜਬ ਹੋ ਜਾਤਾ ਹੈ, ਜੈਸੇ ਹੈ ਕਿ ਭਈ ਹਮਾਰੇ ਸਕੂਲ ਕਾ ਮਾਹੌਲ ਯਾ ਬੱਚੇ ਕੋ ਕਿਸੀ ਨੇ ਬਾਈ ਚਾਂਸ ਕਿਸੀ ਬੱਚੇ ਨੇ ਕੋਈ ਬੁਲਿੰਗ ਕਰ ਦਿਆ ਹੋ, ਕਿਉਂਕਿ ਬੱਚੇ ਕੁਛ ਵੀ ਬੋਲਤੇ ਹੈ ਯਾ ਕੁਛ ਵੀ ਕਰਤੇ, ਕੁਛ ਬਹੁਤ ਸ਼ਰਾਰਤੀ ਵੀ ਹੋਤੇ ਹੈ, ਕੁਛ ਬਹੁਤ ਸ਼ਾਂਤ ਵੀ ਹੋਤੇ ਹੈ, ਯਾ ਕਭੀ ਕਿਸੀ ਟੀਚਰ ਨੇ ਡਾਂਟ ਦਿਆ ਹੋ ਯਾ ਕਭੀ ਕਿਸੀ ਪੇਰੈਂਟਸ ਨੇ ਘਰ ਮੇਂ ਲੜਾਈ ਹੋ ਗਈ ਹੋ ਉਹਨੇ ਵੋ ਦੇਖ ਲਿਆ ਹੋ ਤੋ ਬੱਚੇ ਡਰ ਜਾਤੇ ਹੈ, ਤੋ ਇਸ ਲਈ ਯੇ ਥੋੜਾ ਸਾ ਬੱਚੋਂ ਕੇ ਲਈ ਡਿਫਿਕਲਟ ਟਾਈਮ ਹੋਤਾ ਹੈ, ਤੋ ਉਸਕਾ ਵੀ ਇੱਕ ਤਰੀਕਾ ਹੈ ਕਿ ਹਮ ਬੱਚੋਂ ਕੋ ਥੋੜਾ ਸਮਝੇ ਔਰ ਹਮ ਨਾ ਉਨਕੀ ਜੋ ਵੋ ਬੋਲਤੇ ਹੈ ਜੋ ਉਨਕੀ ਰਾਏ ਕੋ ਕਹਤੇ ਹੈ ਉਨਕੀ ਅਹਿਮੀਅਤ ਦੇ, ਅਗਰ ਹਮ ਕਹੀਂ ਜਾ ਰਹੇ ਹੈ ਯਾ ਹਮਨੇ ਕੁਛ ਖਾਣਾ ਹੈ ਤੋ ਆਜ ਹਮਨੇ ਯੇ ਬੋਲਾ ਕਿ ਬੱਚੇ ਚਲੋ ਆਜ ਹਮ ਰਾਜਮਾ ਚਾਵਲ ਖਾਏਂਗੇ, ਤੋ ਬੱਚਾ ਕਹਤਾ ਹੈ ਕਿ ਨਹੀਂ ਮੰਮੀ ਆਜ ਹਮ ਚਨੇ ਚਾਵਲ ਖਾਏਂਗੇ, ਤੋ ਠੀਕ ਹੈ ਅਗਰ ਵੋ ਬੱਚਾ ਬੋਲ ਰਹਾ ਹੈ ਤੋ ਹਮ ਉਸਕੀ ਬਾਤ ਕੋ ਅਹਿਮੀਅਤ ਦੇਂਗੇ, ਤੇ ਛੋਟੀ ਯੇ ਤੋ ਬਹੁਤ ਛੋਟਾ ਸਾ ਐਗਜ਼ਾਮਪਲ ਹੈ, ਤੋ ਇਸ ਤਰ੍ਹਾਂ ਛੋਟੀ ਛੋਟੀ ਬਾਤੋਂ ਸੇ ਹਮ ਬੱਚੋਂ ਕਾ ਕੋਨਫੀਡੈਂਸ ਬੜਾ ਸਕਤੇ ਹੈ, ਜੈਸੇ ਬੱਚੋਂ ਕੀ ਕੋਈ ਬੱਚਾ ਛੋਟਾ ਸਾ ਕੋਈ ਕਾਮ ਕਰ ਦੇ ਤੋ ਬੱਚੇ ਕੋ ਤਾਰੀਫ

ਮੈਸੂਰ ਦੇ ਮਹਾਨ ਸ਼ਾਸਕ ਅਤੇ ਸੁਤੰਤਰਤਾ ਸੰਗਰਾਮੀ ਟੀਪੂ ਸੁਲਤਾਨ ਦਾ ਜਨਮ 20 ਮਈ 1750 ਨੂੰ ਬੰਗਲੌਰ ਨੇੜੇ ਦੇਵਨਹੱਲੀ ਵਿਖੇ ਹੋਇਆ ਸੀ।

ਭਾਰਤੀ ਇਤਿਹਾਸ ਵਿੱਚ ਬੰਗਾਲ ਦੇ ਬਾਰੀ ਸਾਲ ਹੁਣ ਬੰਗਲਾਦੇਸ਼ ਵਿੱਚ 1906 ਨੂੰ ਵੰਦੇ ਮਾਤਰਮ ਦਾ ਇੱਕ ਇਤਿਹਾਸਕ ਮਾਰਚ ਕੱਢਿਆ ਗਿਆ ਸੀ, ਜਿਸ ਵਿੱਚ 10,000 ਤੋਂ ਵੱਧ ਲੋਕਾਂ ਨੇ ਸ਼ਮੂਲੀਅਤ ਕੀਤੀ ਸੀ।

ਅੱਜ ਹੀ ਦੇ ਦਿਨ ਮਹਾਤਮਾ ਗਾਂਧੀ ਜੀ ਨੇ 20 ਮਈ 1915 ਨੂੰ ਅਹਿਮਦਾਬਾਦ ਵਿਖੇ ਸੱਤਿਆਗ੍ਰਹਿ ਆਸ਼ਰਮ, ਜਿਸ ਨੂੰ ਬਾਅਦ ਵਿੱਚ ਸਾਬਰਮਤੀ ਆਸ਼ਰਮ ਕਿਹਾ ਗਿਆ, ਦੀ ਸਥਾਪਨਾ ਕੀਤੀ ਸੀ।

20 मई 1498 ਨੂੰ ਪੁਰਤਗਾਲੀ ਖੋਜੀ ਵਾਸਕੋ ਡਿਗਾਮਾ ਭਾਰਤ ਦੇ ਪੱਛਮੀ ਤੱਟ 'ਤੇ ਕੋਜੀਕਟ ਹੁਣ ਕਾਲੀਕਟ ਪਹੁੰਚਿਆ ਅਤੇ ਇਹ ਭਾਰਤ ਆਉਣ ਵਾਲਾ ਪਹਿਲਾ ਯੂਰੋਪੀਅਨ ਸੀ ਜਿਸ ਨੇ ਨਵਾਂ ਸਮੁੰਦਰੀ ਰਸਤਾ ਲੱਭਿਆ।

20 1873 ਨੂੰ ਲੇਵੀ ਸਟ੍ਰਾਸ ਅਤੇ ਜੈਕਬ ਡੇਵਿਸ ਨੂੰ ਤਾਂਬੇ ਦੇ ਪਟਨਾ ਵਾਲੀ ਬਲੂ ਜੀਨਸ ਲਈ ਅਮਰੀਕਾ ਵਿੱਚ ਪੇਟੈਂਟ ਮਿਲਿਆ।

20 मई 1875 ਨੂੰ ਵਿਸ਼ਵ ਭਰ ਵਿੱਚ ਮਾਪ ਦੀ ਇਕਸਾਰਤਾ ਨੂੰ ਯਕੀਨੀ ਬਣਾਉਣ ਲਈ ਪੈਰਿਸ ਵਿੱਚ ਮੀਟਰ ਕਨਵੈਨਸ਼ਨ 'ਤੇ ਦਸਤਖਤ ਕੀਤੇ ਗਏ।

20 मई 1953 ਨੂੰ ਭਾਰਤ ਵਿੱਚ ਜੋਤਿਰ ਮੱਠ ਦੇ ਸ਼ੰਕਰਾਚਾਰੇ ਸਨ। ਉਹਨਾਂ ਨੂੰ ਗੁਰੂ ਦੇਵ ਜੀ ਵਜੋਂ ਜਾਣਿਆ ਜਾਂਦਾ ਸੀ। ਉਹਨਾਂ ਦੇ ਕੁਝ ਚੇਲਿਆਂ ਵਿੱਚ ਸਵਾਮੀ ਸ਼ਾਂਤਾਨੰਦ ਸਰਸਵਤੀ ਪਾਰਬ੍ਰਹਮ ਧਿਆਨ ਦੇ ਸੰਸਥਾਪਕ ਮਹਾਰਿਸ਼ੀ ਮਹੇਸ਼ ਯੋਗੀ, ਸਵਾਮੀ ਸਰੂਪਾਚੰਦ ਸਰਸਵਤੀ ਅਤੇ ਸਵਾਮੀ ਕਰਪਾਤਰੀ ਸ਼ਾਮਲ ਸਨ, ਜਿਨ੍ਹਾਂ ਦਾ ਸਵਾਮੀ ਬ੍ਰਹਮਾਨੰਦ ਜੀ ਦਾ ਦੇਹਾਂਤ 20 ਮਈ 1953 ਨੂੰ ਭਾਰਤ ਦੇ ਪੱਛਮੀ ਬੰਗਾਲ ਦੇ ਕਲਕੱਤਾ ਵਿੱਚ 81 ਸਾਲ ਦੀ ਉਮਰ ਦੇ ਵਿੱਚ ਹੋਇਆ ਸੀ। ਇੱਕ ਅਰਥਸ਼ਾਸਤਰੀ ਜਿਨ੍ਹਾਂ ਦਾ ਜਨਮ 9 ਜੂਨ 1851 ਨੂੰ ਉੱਤਰਕਰ ਪਰਿਵਾਰ ਦੇ ਮਿਰਾਜ ਮਹਾਰਾਸ਼ਟਰ ਵਿੱਚ ਹੋਇਆ ਸੀ। ਉਹ ਮਾਨਯੋਗ ਰਾਓ ਬਹਾਦਰ ਜੀਵੀ ਜੋਸ਼ੀ ਦੇ ਨਾਮ ਨਾਲ ਵੀ ਮਸ਼ਹੂਰ ਹਨ। ਜੋਸ਼ੀ ਦਾ ਦੇਹਾਂਤ 20 ਮਈ 1911 ਨੂੰ ਪੂਨਾ ਭਾਰਤ ਵਿੱਚ ਹੋਇਆ ਸੀ।

20 मई 1894 ਨੂੰ ਜਨਮ ਹੋਇਆ। ਕਾਂਚੀ ਦੇ ਰਿਸ਼ੀ ਵਜੋਂ ਜਾਣੇ ਜਾਂਦੇ ਸ਼੍ਰੀ ਚੰਦਰ ਸ਼ੇਖਰਨਰ ਸਰਸਵਤੀ ਦਾ, ਜੋ ਕਿ ਕਾਂਚੀ ਕਾਮਾਕੋਟੀ ਪੀਠਮ ਦੇ 68ਵੇਂ ਜਗਤਗੁਰੂ ਸ਼ੰਕਰਾਚਾਰੇ ਸਨ। 20 ਮਈ 1900 ਨੂੰ ਇੱਕ ਭਾਰਤੀ ਕਵੀ ਸੁਮਿਤਰਾ ਨੰਦਨ ਪੰਤ ਦਾ ਜਨਮ ਹੋਇਆ।

20 मई 1918 ਨੂੰ ਜਨਮ ਹੋਇਆ ਪੀਰੂ ਸਿੰਘ ਸ਼ੇਖਾਵਤ ਦਾ, ਜੋ ਕਿ ਇੱਕ ਭਾਰਤੀ ਫੌਜ ਦੇ ਗੈਰ ਕਮਿਸ਼ਨਡ ਅਫਸਰ ਸੀ ਅਤੇ ਉਹਨਾਂ ਨੂੰ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ। ਉਹਨਾਂ ਨੇ 1947 ਦੀ ਭਾਰਤ ਪਾਕਿਸਤਾਨ ਜੰਗ ਵਿੱਚ ਹਿੱਸਾ ਲਿਆ। ਭਾਰਤੀ ਫੌਜ ਦੀ 6ਵੀਂ ਰਾਜਪੂਤਾਨਾ ਰਾਈਫਲਸ ਨਾਲ ਸੇਵਾ ਕੀਤੀ। ਇਹਨਾਂ ਦਾ ਜਨਮ 20 ਮਈ 1918 ਨੂੰ ਬੇਰੀ ਰਾਜਪੂਤਾਨਾ ਬ੍ਰਿਟਿਸ਼ ਭਾਰਤ ਵਿੱਚ ਹੋਇਆ। ਸਿਮਰਨਜੀਤ ਸਿੰਘ ਮਾਨ ਇੱਕ ਸਿਆਸਤਦਾਨ, ਪੰਜਾਬ ਦੇ ਇੱਕ ਸਾਬਕਾ ਪੁਲਿਸ ਅਧਿਕਾਰੀ ਅਤੇ ਰਾਜਨੀਤਿਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸੀ। ਇਹਨਾਂ ਦਾ ਜਨਮ ਵੀ 20 ਮਈ 1945 ਨੂੰ ਹੋਇਆ ਸੀ।

ਇਸ ਦੇ ਨਾਲ ਹੀ ਮੈਨੂੰ ਅਮਰਜੀਤ ਮਾਨ ਨੂੰ ਪ੍ਰੋਗਰਾਮ ਸੱਜਰੀ ਸਵੇਰ ਖਤਮ ਕਰਨ ਦੀ ਦਿਓ ਆ ਗਿਆ ਨਮਸਕਾਰ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ।

ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਸਟੂਡੀਓ ਦੀ ਘੜੀ ਦੀ ਸਮਾਂ 7:59 ਤੇ 54 ਸਕਿੰਟ 8 ਵਜੇ ਤੁਸੀਂ ਸੁਣੋਗੇ ਸਮਾਚਾਰ ਪ੍ਰਭਾਤ 8:15 ਮਾਰਨਿੰਗ ਨਿਊਜ਼ ਆਕਾਸ਼ਵਾਣੀ ਦਿੱਲੀ ਤੋਂ ਤੇ 8:30 ਵਜੇ ਤੁਸੀਂ ਸੁਣੋਗੇ ਪੰਜਾਬੀ ਵਿਚ ਖ਼ਬਰਾਂ ਆਕਾਸ਼ਵਾਣੀ ਜਲੰਧਰ ਤੋਂ।

0: ਡਰੇ। ਸਿਵਲ ਹਵਾਬਾਜ਼ੀ ਬਾਰੇ ਡਾਇਰੈਕਟੋਰੇਟ ਜਨਰਲ ਨੇ ਏਅਰ ਇੰਡੀਆ ਦੇ ਬੋਇੰਗ 787-8 ਜਹਾਜ਼ ਦੇ ਈਂਧਨ ਕੰਟਰੋਲ ਸਵਿੱਚ ਦਾ ਨਿਰੀਖਣ ਮੂਲ ਉਪਕਰਨ ਨਿਰਮਾਤਾ ਕੇਂਦਰ ਦੇ ਡਾਇਰੈਕਟੋਰੇਟ ਜਨਰਲ ਅਧਿਕਾਰੀਆਂ ਦੀ ਮੌਜੂਦਗੀ 'ਚ ਕੀਤੇ ਜਾਣ ਦਾ ਨਿਰਦੇਸ਼ ਦਿੱਤਾ ਹੈ। ਡਾਇਰੈਕਟੋਰੇਟ ਜਨਰਲ ਮੁਤਾਬਕ ਏਅਰ ਇੰਡੀਆ ਦੇ ਬੋਇੰਗ 787-8 ਜਹਾਜ਼ ਨੂੰ ਇਸ ਸਾਲ 2 ਫਰਵਰੀ ਨੂੰ ਲੰਡਨ ਹੀਥਰੋ ਹਵਾਈ ਅੱਡੇ ਤੇ ਬੰਗਲੁਰੂ ਲਈ ਉਡਾਨ AIC-132 ਚਲਾਉਣ ਤੋਂ ਬਾਅਦ ਜ਼ਮੀਨ ਤੇ ਬੰਦ ਕਰ ਦਿੱਤਾ ਗਿਆ ਸੀ। ਇਹ ਕਾਰਵਾਈ ਪਾਇਲਟ ਨੁਕਸ ਰਿਪੋਰਟ ਵਿੱਚ ਇੱਕ ਐਂਟਰੀ ਤੋਂ ਬਾਅਦ ਕੀਤੀ ਗਈ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਖੱਬਾ ਫਿਊਲ ਕੰਟਰੋਲ ਸਵਿੱਚ ਥੋੜਾ ਜਿਹਾ ਦਬਾਉਣ ਤੇ ਰਨ ਤੋਂ ਕੱਟ ਆਫ ਸਥਿਤੀ 'ਚ ਖਿਸਕ ਜਾਂਦਾ ਹੈ ਤੇ ਚੁਣੀ ਹੋਈ ਸਥਿਤੀ 'ਚ ਸਹੀ ਢੰਗ ਨਾਲ ਲੌਕ ਨਹੀਂ ਹੁੰਦਾ। ਡਾਇਰੈਕਟੋਰੇਟ ਜਨਰਲ ਨੇ ਕਿਹਾ ਕਿ ਏਅਰ ਇੰਡੀਆ ਨੇ ਮੂਲ ਉਪਕਰਨ ਨਿਰਮਾਤਾ ਦੀਆਂ ਨਿਰਧਾਰਤ ਪ੍ਰਕਿਰਿਆਵਾਂ ਦੇ ਮੁਤਾਬਕ ਅਤੇ ਡਾਇਰੈਕਟੋਰੇਟ ਜਨਰਲ ਅਧਿਕਾਰੀਆਂ ਦੀ ਮੌਜੂਦਗੀ 'ਚ ਫਿਊਲ ਕੰਟਰੋਲ ਸਵਿੱਚ ਦਾ ਨਿਰੀਖਣ ਤੇ ਕਾਰਜਸ਼ੀਲਤਾ ਦਾ ਟੈਸਟ ਕੀਤਾ। ਨਿਰੀਖਣ ਨਤੀਜਿਆਂ ਤੇ ਉਪਲਬਧ ਸਬੂਤਾਂ ਦੀ ਸਮੀਖਿਆ ਕਰਨ ਤੋਂ ਬਾਅਦ ਇਹ ਨਤੀਜਾ ਕੱਢਿਆ ਗਿਆ ਕਿ ਈਂਧਨ ਕੰਟਰੋਲ ਸਵਿੱਚ ਡਿਜ਼ਾਈਨ ਮੁਤਾਬਕ ਮਸ਼ੀਨੀ ਤੌਰ ਤੇ ਕੰਮ ਕਰ ਰਿਹਾ ਸੀ ਤੇ ਯੂਨਿਟ ਤੇ ਸੇਵਾਯੋਗ ਐਲਾਨਿਆ ਗਿਆ ਸੀ। ਹਾਲਾਂਕਿ ਡਾਇਰੈਕਟੋਰੇਟ ਜਨਰਲ ਨੇ ਨਿਰਦੇਸ਼ ਦਿੱਤਾ ਕਿ ਭਵਿੱਖ ਵਿੱਚ ਨਿਗਰਾਨੀ ਅਧੀਨ ਈਂਧਨ ਨਿਯੰਤਰਣ ਸਵਿੱਚਾਂ ਦੀ ਜਾਂਚ ਕੀਤੀ ਜਾਵੇ। ਕੇਂਦਰੀ ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਜਨੇਵਾ 'ਚ 99ਵੀਂ ਸਿਹਤ ਸਭਾ ਵਿੱਚ ਵਿਸ਼ਵਵਿਆਪੀ ਸਿਹਤ, ਡਿਜੀਟਲ ਸਿਹਤ, ਨਵੀਨਤਾ ਅਤੇ ਆਲਮੀ ਸਿਹਤ ਏਕਤਾ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਦੁਹਰਾਇਆ। ਵਿਸ਼ਵ ਸਿਹਤ ਦਾ ਪੁਨਰ ਨਿਰਮਾਣ ਇੱਕ ਸਾਂਝੀ ਜ਼ਿੰਮੇਵਾਰੀ ਵਿਸ਼ੇ ਤੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਨੱਡਾ ਨੇ ਸੰਪੂਰਨ ਸਰਕਾਰ ਤੇ ਸੰਪੂਰਨ ਸਮਾਜ ਦੇ ਦ੍ਰਿਸ਼ਟੀਕੋਣ ਤੇ ਆਧਾਰਿਤ ਆਲਮੀ ਸਿਹਤ ਪ੍ਰਤੀ ਭਾਰਤ ਦੀ ਪ੍ਰਗਤੀ ਨੂੰ ਉਜਾਗਰ ਕੀਤਾ। ਸਿਹਤ ਮੰਤਰੀ ਨੇ ਦੱਸਿਆ,
1: ਇੰਡੀਆ ਇਜ਼ ਐਕਸਲਰੇਟਿੰਗ towards universal health coverage by expanding access to quality and affordable health care. For this, we have established 185,000 health and wellness centers, namely Ayushman Arogya Mandirs. In addition, we are committed to developing a robust and resilient public health infrastructure for pandemic preparedness and emergency responses.
0: ਇਸ ਮੌਕੇ ਸ੍ਰੀ ਨੱਡਾ ਨੇ ਭੂਟਾਨ ਦੇ ਸਿਹਤ ਮੰਤਰੀ ਲਿਓਪੋ ਤਾਂਡਿਨ ਵਾਂਗਚੁਕ ਨਾਲ ਵੀ ਮੁਲਾਕਾਤ ਕੀਤੀ। ਦੋਵਾਂ ਨੇਤਾਵਾਂ ਨੇ ਭਾਰਤ ਤੇ ਭੂਟਾਨ ਦਰਮਿਆਨ ਮਜ਼ਬੂਤ ਤੇ ਬਹੁਪੱਖੀ ਸਾਂਝੇਦਾਰੀ ਦਾ ਜ਼ਿਕਰ ਕੀਤਾ। ਪੱਛਮੀ ਬੰਗਾਲ ਸਰਕਾਰ ਨੇ ਔਰਤਾਂ ਦੇ ਸਮਾਜਿਕ ਆਰਥਿਕ ਉੱਨਤੀ ਲਈ 3,000 ਦੀ ਮਹੀਨਾਵਾਰ ਵਿੱਤੀ ਸਹਾਇਤਾ ਪ੍ਰਦਾਨ ਕਰਨ ਵਾਲੀ ਅੰਨਪੂਰਨਾ ਯੋਜਨਾ ਨੂੰ ਸੂਚਿਤ ਕੀਤਾ। ਮਹਿਲਾ ਤੇ ਬਾਲ ਵਿਕਾਸ ਤੇ ਸਮਾਜ ਭਲਾਈ ਵਿਭਾਗ ਦੇ ਅਧੀਨ ਇਹ ਯੋਜਨਾ 1 ਜੂਨ ਤੋਂ ਲਾਗੂ ਹੋਵੇਗੀ। ਇਸ ਯੋਜਨਾ ਦੇ ਤਹਿਤ ਲਾਭ ਸਿੱਧੇ ਲਾਭ ਤਬਾਦਲੇ ਰਾਹੀਂ ਯੋਗ ਲਾਭਪਾਤਰੀਆਂ ਦੇ ਆਧਾਰ ਨਾਲ ਜੁੜੇ ਬੈਂਕ ਖਾਤਿਆਂ 'ਚ ਟ੍ਰਾਂਸਫਰ ਕੀਤੇ ਜਾਣਗੇ। 25 ਤੋਂ 60 ਸਾਲ ਤੱਕ ਦੀ ਉਮਰ ਦੀਆਂ ਔਰਤਾਂ ਇਸ ਯੋਜਨਾ ਲਈ ਯੋਗ ਹੋਣਗੀਆਂ। ਯੋਗ ਔਰਤਾਂ ਆਮਦਨ ਕਰ ਦੀ ਅਦਾਇਗੀ ਨਾ ਕਰਦੀਆਂ ਹੋਣ ਅਤੇ ਨਾ ਹੀ ਕਿਸੇ ਸਥਾਈ ਸਰਕਾਰੀ ਨੌਕਰੀ 'ਚ ਹੋਣ। ਰੇਲਵੇ ਮੰਤਰਾਲੇ ਨੇ ਦੱਸਿਆ ਕਿ ਨਵੀਂ ਦਿੱਲੀ ਸਟੇਸ਼ਨ ਨੂੰ ਛੱਡ ਕੇ ਉੱਤਰੀ ਰੇਲਵੇ ਦਾ ਪੂਰਾ ਨਵੀਂ ਦਿੱਲੀ ਮੁੰਬਈ ਹਿੱਸਾ ਕਵਚ ਪ੍ਰਣਾਲੀ ਦੇ ਅਧੀਨ ਆ ਗਿਆ। ਇਹ ਮੀਲ ਪੱਥਰ ਕੱਲ੍ਹ ਉੱਤਰੀ ਰੇਲਵੇ ਦੇ ਦਿੱਲੀ ਪਲਵਲ ਰੂਟ ਦੇ ਨਵੀਂ ਦਿੱਲੀ ਸੈਕਸ਼ਨ ਕੈਬਿਨ ਸੈਕਸ਼ਨ ਤੋਂ ਕਵਚ 4 ਦੇ ਸਫਲ ਸੰਚਾਲਨ ਨਾਲ ਪ੍ਰਾਪਤ ਹੋਇਆ ਏ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਸ਼ਨਿਚਰਵਾਰ ਤੋਂ ਭਾਰਤ ਦੇ 4 ਦਿਨਾਂ ਦੌਰੇ ਤੇ ਆਉਣਗੇ। ਇਹ ਉਨ੍ਹਾਂ ਦਾ ਭਾਰਤ ਦਾ ਪਹਿਲਾ ਦੌਰਾ ਹੋਵੇਗਾ। ਅਮਰੀਕੀ ਵਿਦੇਸ਼ ਵਿਭਾਗ ਨੇ ਯਾਤਰਾ ਦੀ ਪੁਸ਼ਟੀ ਕੀਤੀ ਹੈ। ਵਿਦੇਸ਼ ਵਿਭਾਗ ਦੇ ਬੁਲਾਰੇ ਟੌਮੀ ਪਿਗੋਟ ਨੇ ਦੱਸਿਆ ਕਿ ਇਸ ਦੌਰੇ ਦੌਰਾਨ ਸ੍ਰੀ ਰੂਬੀਓ ਕੋਲਕਾਤਾ, ਨਵੀਂ ਦਿੱਲੀ, ਆਗਰਾ ਤੇ ਜੈਪੁਰ ਜਾਣਗੇ। ਨਵੀਂ ਦਿੱਲੀ 'ਚ ਅਮਰੀਕੀ ਦੂਤਘਰ ਨੇ ਕਿਹਾ ਕਿ ਸ੍ਰੀ ਰੂਬੀਓ 26 ਮਈ ਨੂੰ ਕੁਆਡ ਮੀਟਿੰਗ 'ਚ ਸ਼ਾਮਲ ਹੋਣਗੇ। ਕੁਆਡ ਸਮੂਹ 'ਚ ਭਾਰਤ, ਆਸਟ੍ਰੇਲੀਆ, ਜਾਪਾਨ ਤੇ ਅਮਰੀਕਾ ਸ਼ਾਮਲ ਨੇ। ਇਸ ਮੀਟਿੰਗ ਦੀ ਪ੍ਰਧਾਨਗੀ ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਕਰਨਗੇ। ਮੌਸਮ ਵਿਭਾਗ ਨੇ ਉੱਤਰ ਪੱਛਮੀ ਭਾਰਤ ਵਿੱਚ ਅੱਤ ਦੀ ਗਰਮੀ ਦੇ ਮੱਦੇਨਜ਼ਰ ਪੰਜਾਬ, ਹਰਿਆਣਾ ਤੇ ਦਿੱਲੀ ਦੇ ਕਈ ਹਿੱਸਿਆਂ ਲਈ ਔਰੇਂਜ ਅਲਰਟ ਜਾਰੀ ਕੀਤਾ। ਇਸ ਦੌਰਾਨ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਤੇ ਵਿਦਰਭ ਲਈ ਭਿਆਨਕ ਗਰਮੀ ਪੈਣ ਬਾਰੇ ਰੈੱਡ ਅਲਰਟ ਜਾਰੀ ਕੀਤਾ ਗਿਆ। ਅਗਲੇ 2 ਦਿਨਾਂ ਵਿੱਚ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਰਾਜਸਥਾਨ, ਦੱਖਣ ਪੱਛਮੀ ਬਿਹਾਰ, ਛੱਤੀਸਗੜ੍ਹ, ਤੇਲੰਗਾਨਾ, ਸਾਹਲੀ ਆਂਧਰਾ ਪ੍ਰਦੇਸ਼, ਯਾਨਮ ਮਰਾਠਵਾੜਾ ਤੇ ਉੜੀਸਾ 'ਚ ਵੀ ਲੂ ਚੱਲਣ ਦੀ ਸੰਭਾਵਨਾ ਜਤਾਈ ਗਈ ਹੈ। IPL ਕ੍ਰਿਕਟ ਵਿੱਚ ਰਾਜਸਥਾਨ ਰਾਇਲਸ ਨੇ ਲਖਨਊ ਸੁਪਰ ਜਾਇੰਟਸ ਨੂੰ 7 ਵਿਕਟਾਂ ਨਾਲ ਹਰਾਇਆ। ਇਸ ਨਾਲ ਰਾਜਸਥਾਨ ਦੇ ਪਲੇਅ ਆਫ 'ਚ ਪਹੁੰਚਣ ਦੀਆਂ ਸੰਭਾਵਨਾ ਬਣੀਆਂ ਹੋਈਆਂ ਨੇ। ਰਾਜਸਥਾਨ ਰਾਇਲਸ ਨੇ 5 ਗੇਂਦਾਂ ਬਾਕੀ ਰਹਿੰਦਿਆਂ 7 ਵਿਕਟਾਂ ਦੇ ਨੁਕਸਾਨ ਨਾਲ 221 ਦੌੜਾਂ ਦਾ ਟੀਚਾ ਪ੍ਰਾਪਤ ਕਰ ਲਿਆ। ਵੈਭਵ ਸੂਰਿਆਵੰਸੀ ਨੇ 93, ਤ੍ਰਵਜ ਰੇਲ ਨੇ 53 ਤੇ ਕਪਤਾਨ ਜੈਸਵਾਲ ਨੇ 43 ਦੌੜਾਂ ਦਾ ਯੋਗਦਾਨ ਪਾਇਆ। ਵੈਭਵ ਨੂੰ ਪਲੇਅਰ ਆਫ ਦਾ ਮੈਚ ਚੁਣਿਆ ਗਿਆ। 5 ਟੀਮਾਂ ਇਸ ਸਮੇਂ ਲੀਗ 'ਚ ਬਾਕੀ ਬਚੇ ਇੱਕੋ ਇੱਕ ਪਲੇਅ ਆਫ ਸਥਾਨ ਲਈ ਮੁਕਾਬਲਾ ਕਰ ਰਹੀਆਂ ਨੇ। ਤੇ ਆਖਿਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੋਮ 'ਚ ਇਟਲੀ ਦੇ ਪ੍ਰਧਾਨ ਮੰਤਰੀ ਜੋਰਜੀਓ ਮਿਲੋਨੀ ਨਾਲ ਵਿਚਾਰ ਵਟਾਂਦਰਾ ਕਰਨਗੇ। ਦੋਵੇਂ ਨੇਤਾ ਸੰਯੁਕਤ ਰਣਨੀਤੀ ਕਾਰਜ ਯੋਜਨਾ 2025-29 ਦੀ ਸਮੀਖਿਆ ਵੀ ਕਰਨਗੇ। ਇੱਕ ਰਾਸ਼ਟਰ ਇੱਕ ਚੋਣ ਦੀ ਸੰਯੁਕਤ ਸੰਸਦੀ ਕਮੇਟੀ ਨੇ ਕਿਹਾ, ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਇਕੱਠੀਆਂ ਕਰਵਾਉਣ ਲਈ ਕਰੀਬ 7 ਲੱਖ ਕਰੋੜ ਰੁਪਏ ਦੀ ਬਚਤ ਹੋਵੇਗੀ। ਸਿਵਲ ਹਵਾਬਾਜ਼ੀ ਬਾਰੇ ਡਾਇਰੈਕਟੋਰੇਟ ਜਨਰਲ ਨੇ ਇਸ ਸਾਲ ਦੇ ਸ਼ੁਰੂ 'ਚ ਤਕਨੀਕੀ ਗੜਬੜੀ ਮਗਰੋਂ ਏਅਰ ਇੰਡੀਆ ਦੇ ਬੋਇੰਗ 787-8 ਜਹਾਜ਼ ਦੇ ਈਂਧਨ ਕੰਟਰੋਲ ਸਵਿੱਚ ਦੀ ਅਗਲੇਰੀ ਜਾਂਚ ਦੇ ਹੁਕਮ ਦਿੱਤੇ। ਅਤੇ IPL ਕ੍ਰਿਕਟ ਵਿੱਚ ਰਾਜਸਥਾਨ ਰਾਇਲਸ ਨੇ ਲਖਨਊ ਸੁਪਰ ਜਾਇੰਟਸ ਨੂੰ 7 ਵਿਕਟਾਂ ਦੇ ਨਾਲ ਹਰਾਇਆ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10 ਤੇ।

0: नमस्कार।
1: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। ਆਕਾਸ਼ਵਾਣੀ ਐਫਐਮ ਬਠਿੰਡਾ ਐਫਐਮ ਬੈਂਡ 101.1 ਮੈਗਾਹਰਟਜ਼। ਸਟੂਡੀਓ ਦੀ ਘੜੀ ਦੀ ਸਮਾਂ 8:40 ਤੇ 30 ਸਕਿੰਟ ਤੇ ਹੁਣ ਪੇਸ਼ ਹੈ ਪ੍ਰੋਗਰਾਮ ਮਹਿਕ ਪੰਜਾਬ ਦੀ। ਅੱਜ ਦੇ ਪ੍ਰੋਗਰਾਮ 'ਚ ਤੁਸੀਂ ਸੁਣੋਗੇ ਸਿਲਸਿਲਾ ਕਵਿਸ਼ਰੀ ਅਤੇ ਢਾਡੀ ਵਾਰਾਂ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਅਮਰਜੀਤ ਮਾਨ ਅਤੇ ਮੇਰੇ ਵੱਲੋਂ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। ਸੁਣਦੇ ਹਾਂ ਕਵਿਸ਼ਰੀ ਕਵਿਸ਼ਰ ਭਾਈ ਨਛੱਤਰ ਸਿੰਘ ਤੇ ਜੱਥੇ ਪਾਸੋਂ।
2: ਸਤਿਕਾਰਯੋਗ ਸਾਧ ਸੰਗਤ ਜੀਓ, ਲਵਾਓ ਹਾਜ਼ਰੀਆਂ, ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਬਿਰਧ ਦਾਦੀ ਆਪਣੇ ਆਲਸੀ ਪੋਤਿਆਂ ਨੂੰ, ਜਿਨ੍ਹਾਂ ਤੇ ਪੱਛਮੀ ਸੱਭਿਆਚਾਰ ਦਾ ਪ੍ਰਭਾਵ ਹੈ, ਨਾਮ ਅੰਗਰੇਜ਼ਾਂ ਵਾਲੇ, ਮੂੰਹ ਸਿਰ ਮੁੰਨੇ, ਹੱਥਾਂ 'ਚ ਮੋਬਾਈਲ, ਹੇਠ ਮੋਟਰਸਾਈਕਲ, ਕੰਨਾਂ 'ਚ ਮੁੰਦਰਾਂ, ਹੱਥੀ ਮਿਹਨਤ ਕਰਨੀ ਛੱਡ ਕੇ ਐਸ ਪ੍ਰਸਤੀ ਕਰਦੇ ਹੋਇਆਂ ਨੂੰ ਸਮਝਾਉਂਦੀ ਹੈ, ਵੇ ਮੁੰਡਿਓ, ਜੇ ਤੁਹਾਡਾ ਇਹ ਹਾਲ ਰਿਹਾ ਤਾਂ ਸਰਦਾਰੀਆਂ ਖੁਸ਼ ਜਾਣਗੀਆਂ, ਜ਼ਮੀਨਾਂ ਵਿਕ ਜਾਣਗੀਆਂ। ਸੂਬੇਦਾਰ ਹੰਡ ਸਿੰਘ ਜੀ ਬਰਾੜ ਮਾੜੀ ਖੇੜੇ ਵਾਲਿਆਂ ਦੀ ਕਲਮ ਨੇ ਜੋ ਲਿਖਿਆ ਹੈ, ਮਹਿਮੇ ਸਰਜੇ ਵਾਲਾ ਕਵਿਸ਼ਰੀ ਜਥਾ ਇਉਂ ਬਿਆਨ ਕਰ ਰਿਹਾ ਹੈ।
3: ਹੁਣ ਲਾਹੇ ਬੰਦ ਹੈ ਨਹੀਂ ਕਿਰਸਾਨੀ ਦਾ ਕਾਜ, ਫਸਲ ਲਾ

ਹੁਣੇ ਤੁਸੀਂ ਸੁਣ ਰਹੇ ਸੀ ਸਿਲਸਿਲਾ ਕਵਿਸ਼ਰੀ ਅਤੇ ਢਾਡੀ ਵਾਰਾਂ, ਅਤੇ ਹੁਣ ਮੈਨੂੰ ਅਮਰਜੀਤ ਮਾਨ ਨੂੰ ਪ੍ਰੋਗਰਾਮ ਮਹਿਕ ਪੰਜਾਬ ਦੀ ਖਤਮ ਕਰਨੀ ਦਿਓ ਆਗਿਆ। ਨਮਸਕਾਰ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੀ ਘੜੀ ਤੇ ਸਮਾਂ 8:59 ਤੇ 40 ਸਕਿੰਟ।

ਆਰ ਪੰਜਾਬੀ ਗੀਤਾਂ ਤੇ ਆਧਾਰਿਤ ਪ੍ਰੋਗਰਾਮ ਗੀਤ ਪਿਟਾਰਾ। ਅੱਜ ਦੇ ਪ੍ਰੋਗਰਾਮ 'ਚ ਤੁਸੀਂ ਸੁਣੋਗੇ ਪੁਰਾਣੇ ਤੇ ਮੱਧਮ ਵਰਗ ਦੇ ਗੀਤਾਂ ਨੂੰ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਅਮਰਜੀਤ ਮਾਨ ਅਤੇ ਮੇਰੇ ਵੱਲੋਂ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ ਅਤੇ ਵੈਰੀ ਗੁੱਡ ਮਾਰਨਿੰਗ। ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ ਬਿੱਕਰ ਸਿੰਘ ਪਰਦੇਸੀ ਦੀ ਆਵਾਜ਼ ਦੇ ਵਿੱਚ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੀ ਪ੍ਰਸਾਰਣ। ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ 10:25 ਤੇ ਹੁਣ ਪੇਸ਼ ਹੈ ਸਦਾ

0: ਤਰ੍ਹਾਂ ਬਾਈ
1: ਆਕਾਸ਼ਵਾਣੀ ਐਫ ਐਮ ਬਠਿੰਡਾ ਤੇ ਮਸ਼ਹੂਰੀ ਦੇ ਕੇ ਸਿਰਫ ਬਠਿੰਡਾ ਹੀ ਨਹੀਂ ਨੇੜੇ ਤੇੜੇ ਦੇ 70 ਕਿਲੋਮੀਟਰ ਦੇ ਦਾਇਰੇ ਤੱਕ ਤੁਸੀਂ ਆਪਣੀ ਗੱਲ ਪਹੁੰਚਾ ਸਕਦੇ ਹੋ। ਜਦੋਂ ਮੈਂ ਕੰਮ ਖੋਲਿਆ ਸੀ ਉਸ ਵੇਲੇ ਮੈਂ ਇਹੀ ਕੀਤਾ ਸੀ ਤੇ ਅੱਜ ਵੇਖ ਬਿਜ਼ਨਸ ਤਾਂ ਚੱਲਿਆ ਹੀ ਤੇ ਬਠਿੰਡੇ ਦੇ ਆਲੇ ਦੁਆਲੇ 70 ਕਿਲੋਮੀਟਰ ਤੱਕ ਮਿੱਤਰਾਂ ਦਾ ਨਾਂ ਚੱਲਦਾ।
0: ਬਈ ਇਹਦੇ ਲਈ ਕਰਨਾ ਕੀ ਪਊਗਾ?
1: ਕਰਨਾ ਹੈ ਇੱਕ ਨੰਬਰ ਡਾਇਲ 78-379-63-306 ਤੇ ਇਸ ਨੰਬਰ ਤੇ ਇਸ਼ਤਿਹਾਰ ਦੇਣ ਲਈ ਜਾਣਕਾਰੀ ਹਾਸਲ ਕਰ ਸਕਦੇ ਹੋ। ਨਾਲੋ ਨਾਲ ਇੱਕ ਈਮੇਲ ਵੀ ਤੁਸੀਂ ਕਰ ਸਕਦੇ ਹੋ AIRFM.BTI@gmail.com ਦੇ ਉੱਤੇ।
0: ਇਹ ਤਾਂ ਬਾਈ ਤੂੰ ਬਹੁਤ ਸੌਖਾ ਕਰਤਾ, ਮੈਂ ਵੀ ਹੁਣੇ ਡਾਇਲ ਕਰਦਾ 78-379-63-306।

0: ਉਹ ਗਿਆਨ ਬਾਈ ਜਦੋਂ ਤੂੰ ਕੰਮ ਸ਼ੁਰੂ ਕੀਤਾ ਸੀ ਤਾਂ ਲੋਕਾਂ ਤੱਕ ਆਪਣੀ ਪਹੁੰਚ ਕਿਵੇਂ ਕੀਤੀ
1: ਉਹ ਕਿਵੇਂ ਕੀ ਗੱਲ ਹੋ ਗਈ
0: ਉਹ ਬਾਈ ਮੈਂ ਵੀ ਨਵੀਂ ਦੁਕਾਨ ਖੋਲ ਲਈ ਤੇ ਨਵਾਂ ਮਾਲ ਵੀ ਪਾ ਲਿਆ ਸਕੀਮਾਂ ਵੀ ਬੜੀਆਂ ਦੇਤੀਆਂ ਪਰ ਸਮਝ ਨਹੀਂ ਆਉਂਦੀ ਲੋਕਾਂ ਤੱਕ ਆਪਣੇ ਕੰਮ ਦੀ ਪਹੁੰਚ ਕਿਵੇਂ ਕਰੀਏ
1: ਉਹ ਫਿਕਰ ਕਰਨ ਦੀ ਕੋਈ ਗੱਲ ਨਹੀਂ ਆਲ ਇੰਡੀਆ ਰੇਡੀਓ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਸਹਾਰਾ ਲੈ
0: ਨਾ ਉਹ

ਸਟੂਡੀਓ ਦੀ ਘੜੀ ਦੇ ਸਮਾਂ 10:34 ਤੇ 50 ਸਕਿੰਟ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਗੀਤ ਪਿਟਾਰਾ। ਪ੍ਰੋਗਰਾਮ ਦੀ ਮੇਜ਼ਬਾਨ ਮੈਂ ਅਮਰਜੀਤ ਮਾਨ, ਤੇ ਆਓ ਹੁਣ ਸੁਣਦੇ ਹਾਂ ਗੀਤ ਸਵਰਨ ਬਾਵਾ ਦੀ ਆਵਾਜ਼ ਦੇ ਵਿੱਚ।

ਸੁਣਦੇ ਹਾਂ ਪ੍ਰੋਗਰਾਮ ਦੀ ਆਖਰੀ ਪੇਸ਼ਕਸ਼ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ, ਗੀਤਕਾਰ ਗੁਰਦਾਸ ਮਾਨ ਅਤੇ ਸੰਗੀਤਕਾਰ ਅਮਰ ਹਲਦੀਪੁਰ।

इस प्रोग्राम च सानू तकनीकी साथ समूह टेक्निकल स्टाफ वालों मिलिया। प्रोग्राम दे निर्माता श्री बलजीत शर्मा, इस दे नाल ही मैनू अमरजीत मान नू प्रोग्राम गीत पिटारा खत्म करन दी दिओ आग्या। नमस्कार। ਤੁਸੀਂ ਜਿਨ ਕੀਤਾ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਸਟੂਡੀਓ ਦੀ ਘੜੀ ਦੇ ਸਮਾਂ 10:59:30 11 ਵਜੇ ਤੁਸੀਂ ਸੁਣੋਗੇ ਹਿੰਦੀ ਵਿਚ ਖ਼ਬਰਾਂ ਦਾ ਬੁਲੇਟਿਨ ਤੇ 11:05 ਤੇ ਪ੍ਰੋਗਰਾਮ ਬਾਲੀਵੁੱਡ ਰੀਲਸ ਆਕਾਸ਼ਵਾਣੀ ਰੇਨਬੋ ਦਿੱਲੀ ਤੋਂ ਜੋ ਕਿ 12 ਵਜੇ ਤੱਕ ਜਾਰੀ ਰਹੇਗਾ।

ਹੁਣ ਤੁਸੀਂ ਸੁਣ ਰਹੇ ਸੀ FM ਰੇਡੀਓ ਦਿੱਲੀ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਚੁਣ ਕੀਤਾ ਆਕਾਸ਼ਵਾਣੀ FM ਬਠਿੰਡਾ ਸਟੂਡੀਓ ਦੀ ਘੜੀ ਤੇ ਸਮਾਂ 11:59 ਠੀਕ 12 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਤੇ 12:05 ਤੇ ਅੰਗਰੇਜ਼ੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਕੁਝ ਪਲ ਕਰੋ ਇੰਤਜ਼ਾਰ।

0: ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ। ਐਫਐਮ ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਚੁਣ ਕੀਤਾ ਆਕਾਸ਼ਵਾਣੀ ਐਫਐਮ ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ 12:30 ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਘਰ ਪਰਿਵਾਰ, ਜਿਸ ਦੇ ਤਹਿਤ ਤੁਸੀਂ ਸੁਣੋਗੇ ਥੈਲੀਸੀਮੀਆ ਦੀ ਬਿਮਾਰੀ ਅਤੇ ਇਸ ਤੋਂ ਬਚਾਅ ਤੇ ਇਲਾਜ, ਤੇ ਇਸ ਬਾਰੇ ਜਾਣਕਾਰੀ ਦੇ ਰਹੇ ਨੇ ਜਤਿੰਦਰ ਸਿੰਘ, ਤੇ ਇਹਨਾਂ ਨਾਲ ਗੱਲਬਾਤ ਕਰ ਰਹੇ ਨੇ ਮਨਦੀਪ ਰਜੋਰਾ।
1: ਪ੍ਰੋਗਰਾਮ ਘਰ ਪਰਿਵਾਰ,
2: ਸਰੋਤਿਓ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਆਕਾਸ਼ਵਾਣੀ ਬਠਿੰਡਾ ਦੇ ਪ੍ਰਸਾਰਣ ਚ। ਮੈਂ ਹਾਂ ਮਨਦੀਪ ਰਜੌਰਾ। ਅੱਜ ਜਿਸ ਸੰਜੀਦਾ ਵਿਸ਼ੇ ਦੇ ਉੱਤੇ ਅਸੀਂ ਗੱਲ ਕਰਨ ਜਾ ਰਹੇ ਹਾਂ ਉਹ ਸੇਵਾ ਦੇ ਨਾਲ ਸੰਬੰਧਿਤ ਹੈ। ਸਾਡੇ ਸਟੂਡੀਓ ਦੇ ਵਿੱਚ ਮੌਜੂਦ ਨੇ ਸਰਦਾਰ ਜਤਿੰਦਰ ਸਿੰਘ ਜੀ, ਜੋ ਕਿ ਮੌੜ ਮੰਡੀ ਦੇ ਨਿਵਾਸੀ ਨੇ ਤੇ ਬਠਿੰਡਾ ਥੈਲੇਸੀਮੀਆ ਵੈਲਫੇਅਰ ਸੋਸਾਇਟੀ ਦੇ ਸੰਚਾਲਕ ਨੇ। ਇਹ ਉਹਨਾਂ ਬੱਚਿਆਂ ਦੀ ਮਦਦ ਕਰਦੇ ਨੇ ਜੋ ਕਿ ਥੈਲੇਸੀਮੀਆ ਪ੍ਰਭਾਵਿਤ ਨੇ। ਥੈਲੇਸੀਮੀਆ ਜੋ ਇੱਕ ਇਹ ਬਿਮਾਰੀ ਹੈ, ਇਹ ਕੀ ਹੁੰਦੀ ਹੈ ਅਤੇ ਇਸ ਦੇ ਵਿੱਚ ਕਿਸ ਤਰ੍ਹਾਂ ਦੇ ਇਲਾਜ ਦੀ ਲੋੜ ਰਹਿੰਦੀ ਹੈ, ਉਹਦੇ ਚ ਜਤਿੰਦਰ ਸਿੰਘ ਹੋਰੀ ਇਹਨਾਂ ਬੱਚਿਆਂ ਦੀ ਕਿਸ ਤਰ੍ਹਾਂ ਮਦਦ ਕਰਦੇ ਨੇ, ਇਹ ਸਾਰੇ ਬਾਰੇ ਅੱਜ ਗੱਲ ਕਰਾਂਗੇ। ਜਤਿੰਦਰ ਸਿੰਘ ਜੀ, ਤੁਹਾਡਾ ਸਟੂਡੀਓ ਚ ਬਹੁਤ ਬਹੁਤ ਸਵਾਗਤ ਹੈ।
3: ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ। ਜਿਵੇਂ ਤੁਸੀਂ ਦੱਸਿਆ ਕਿ ਥੈਲੇਸੀਮੀਆ ਬੱਚਿਆਂ ਦੇ ਵਿੱਚ ਪਾਇਆ ਜਾਣ ਵਾਲਾ ਇੱਕ ਰੋਗ ਹੈ
2: ਜੀ,
3: ਜਿਹੜਾ ਕਿ ਬੱਚਾ ਆਪਣੀ ਮਾਂ ਦੇ ਪੇਟ ਚੋਂ ਲੈ ਕੇ ਪੈਦਾ ਹੁੰਦਾ। 6 ਮਹੀਨਿਆਂ ਦੀ ਉਮਰ ਦੇ ਵਿੱਚ ਜਿਹੜਾ ਕਿ ਉਹ ਡਾਇਗਨੋਸ ਹੋ ਜਾਂਦਾ ਕਿ ਇਹ ਬੱਚਾ ਜਿਹੜਾ ਥੈਲਾਸੀਮੀਆ ਬਿਮਾਰੀ ਤੋਂ ਪੀੜਿਤ ਹੈ।
2: ਠੀਕ ਹੈ ਜੀ।

0: ਥੈਲਾਸੀਮੀਆ ਬਿਮਾਰੀ ਦੇ ਵਿੱਚ ਕੀ ਹੁੰਦਾ ਕਿ ਬੱਚੇ ਦਾ ਆਪਣਾ ਬਲੱਡ ਨਹੀਂ ਬਣਦਾ ਤੇ ਹਰ 15 ਤੋਂ 18 ਦਿਨਾਂ ਬਾਅਦ ਉਹਦੇ ਬਲੱਡ ਆ ਜਿਹੜਾ ਉਹ ਲਗਾਉਣਾ ਪੈਂਦਾ।
1: ਅੱਛਾ ਜੀ,
0: ਜਿਹੜਾ ਕਿ ਸਾਰੀ ਉਮਰ ਦੇ ਲਈ ਲੱਗਦਾ
1: ਜੀ।
0: ਕਹਿ ਲਈਏ ਕਿ ਇਹਨਾਂ ਬੱਚਿਆਂ ਦੀ ਜਿਹੜੀ ਜ਼ਿੰਦਗੀ ਆ ਉਹ ਸਾਡੇ ਦਿੱਤੇ ਹੋਏ ਬਲੱਡ ਦੇ ਉੱਤੇ ਨਿਰਭਰ ਹੋ ਜਾਂਦੀ। ਇਹਨਾਂ ਦੀ ਜਿਹੜੀ ਆਪਾਂ ਉਮਰ ਦੀ ਗੱਲ ਕਰੀਏ ਤਾਂ ਜੇਕਰ ਉਹ ਬਲੱਡ ਇਹਨਾਂ ਨੂੰ ਟਾਈਮ ਤੇ ਮਿਲਦਾ ਰਹਿੰਦਾ ਸਹੀ ਤਾਂ 18-20 ਸਾਲ ਹੈ ਜਿਹੜੀ ਅਸੀਂ ਇਹਨਾਂ ਦੀ ਉਮਰ ਇੱਕ ਮਿਥ ਸਕਦੇ ਹਾਂ ਜੇਕਰ ਇਹਨਾਂ ਦਾ ਪਰਮਾਨੈਂਟ ਇਲਾਜ ਬੋਨ ਮੈਰੋ ਟਰਾਂਸਪਲਾਂਟ ਨਹੀਂ ਹੁੰਦਾ। ਤਾਂ ਮਈ ਦਾ ਮਹੀਨਾ ਜਿਹੜਾ 8 ਮਈ ਹੈ ਜਿਹੜਾ ਉਹ ਪੂਰੇ ਵਿਸ਼ਵ ਦੇ ਵਿੱਚ ਵਿਸ਼ਵ ਥੈਲਾਸੀਮੀਆ ਦਿਵਸ ਵਜੋਂ ਮਨਾਇਆ ਜਾਂਦਾ
1: ਜੀ। ਬਹੁਤ ਅੱਛਾ।
0: ਜਿਸ ਦੇ ਮਨਾਉਣ ਦਾ ਮਕਸਦ ਕੀ ਹੈ ਕਿ ਸਾਡੇ ਲੋਕਾਂ ਨੂੰ ਇਸ ਬਿਮਾਰੀ ਪ੍ਰਤੀ ਜਾਗਰੂਕ ਕਰਨਾ।
1: ਠੀਕ ਹੈ।
0: ਤਾਂ ਸਾਡੀ ਸੰਸਥਾ ਬਠਿੰਡਾ ਥੈਲਾਸੀਮੀਆ ਵੈਲਫੇਅਰ ਸੁਸਾਇਟੀ ਜੋ ਕਿ ਬਠਿੰਡਾ ਦੇ ਵਿੱਚ ਪਿਛਲੇ 10 ਸਾਲ ਤੋਂ ਕੰਮ ਕਰ ਰਹੀ ਹੈ ਬਠਿੰਡੇ ਦੇ ਥੈਲਾਸੀਮੀਆ ਬੱਚਿਆਂ ਨੂੰ ਲੈ ਕੇ, ਅਸੀਂ ਇਸ ਸਮੇਂ ਦੇ ਉੱਤੇ ਸਾਡੇ ਜਿਹੜੇ ਲੋਕ ਨੇ ਸਮਾਜ ਆ ਸਾਡਾ, ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਨੂੰ ਇਸ ਬਿਮਾਰੀ ਪ੍ਰਤੀ ਜਿਹੜਾ ਜਾਗਰੂਕ ਕਰਦੇ ਨੇ
1: ਜੀ। ਕਿਹੜੇ ਕਾਰਨਾਂ ਕਰਕੇ ਇਹ ਹੋ ਸਕਦੀ ਹੈ, ਕਿਉਂਕਿ ਇਹ ਜਨਮਜਾਤ ਬਿਮਾਰੀ ਹੈ ਤੇ ਅਜਿਹੇ ਕਿਹੜੇ ਕਾਰਨ ਹੁੰਦੇ ਆ ਕਿ ਇਹ ਗਰਭ ਦੇ ਵਿੱਚ ਹੀ ਬੱਚੇ ਨੂੰ ਇਹ ਬਿਮਾਰੀ ਹੋ ਜਾਂਦੀ
0: ਜੀ? ਇਹਨਾਂ ਬੱਚਿਆਂ ਨੂੰ ਆਪਾਂ ਥੈਲਾਸੀਮੀਆ ਮੇਜਰ ਬੋਲਦੇ ਹਾਂ।
1: ਠੀਕ ਹੈ ਜੀ।
0: ਇੱਕ ਥੈਲਾਸੀਮੀਆ ਮਾਈਨਰ ਹੁੰਦਾ। ਥੈਲਾਸੀਮੀਆ ਮਾਈਨਰ ਕੋਈ ਵੀ ਇਨਸਾਨ ਹੋ ਸਕਦਾ
1: ਜੀ।
0: ਇੱਕ ਥੈਲਾਸੀਮੀਆ ਮਾਈਨਰ ਨਾਂ ਦਾ ਇੱਕ ਜੀਨ ਹੈ ਜਿਹੜਾ ਸਾਡੇ ਸਰੀਰ ਦੇ ਵਿੱਚ ਪਾਇਆ ਜਾਂਦਾ। ਜਦੋਂ ਇੱਕ ਮੀਆਂ ਬੀਬੀ ਦੋਨੋਂ ਥੈਲਾਸੀਮੀਆ ਮਾਈਨਰ ਹੋਣ
1: ਜੀ,
0: ਕਹਿ ਲਈਏ ਕਿ ਇੱਕ ਥੈਲਾਸੀਮੀਆ ਮਾਈਨਰ ਦੀ ਇੱਕ ਥੈਲਾਸੀਮੀਆ ਮਾਈਨਰ ਦੇ ਨਾਲ ਮੈਰਿਜ ਹੋ ਜਾਏ ਤਾਂ ਉਹ ਜਦੋਂ ਅੱਗੇ ਬੱਚਾ ਪਲਾਨ ਕਰਦੇ ਆ ਤਾਂ 25% ਚਾਂਸ ਨੇ ਕਿ ਹੋਣ ਵਾਲਾ ਬੱਚਾ ਥੈਲਾਸੀਮੀਆ ਮੇਜਰ ਪੈਦਾ ਹੋਵੇਗਾ।
1: ਅੱਛਾ ਜੀ।
0: ਤਾਂ ਇਹ ਰੀਜਨ ਆ ਜਿਹੜਾ ਸਭ ਤੋਂ ਵੱਡਾ ਕਿ ਜੇ ਪੇਰੈਂਟਸ ਦੋਨੋਂ ਥੈਲਾਸੀਮੀਆ ਮਾਈਨਰ ਨੇ, ਥੈਲਾਸੀਮੀਆ ਪ੍ਰਭਾਵਿਤ ਨੇ, ਤਾਂ ਉਹਨਾਂ ਦਾ ਹੋਣ ਵਾਲਾ ਬੱਚਾ 25% ਹੈ ਜਿਹੜਾ ਮੇਜਰ ਪੈਦਾ ਹੋਵੇ
1: ਜੀ।
0: ਇਸ ਦਾ ਜਿਹੜਾ ਕਾਰਨ ਹੈ ਹੋਣ ਦਾ
1: ਜੀ। ਤੇ ਜੋ ਥੈਲਾਸੀਮੀਆ ਮਾਈਨਰ ਹੈ ਇਹ ਕਿਸ ਤਰ੍ਹਾਂ ਦੀ ਦਿੱਕਤ ਹੈ, ਸਾਨੂੰ ਇਸ ਬਾਰੇ ਵੀ ਦੱਸੋ। ਇਹਦਾ ਜੇ ਪਤਾ ਲੱਗਦਾ ਹੈ ਤਾਂ ਤੁਸੀਂ ਸਹੀ ਕਿਹਾ ਕਿ ਅਸੀਂ ਟੈਸਟ ਕਰਵਾ ਕੇ, ਜਾਂ ਜੋ ਮੈਰਿਜ ਦੇ ਨਾਲ ਸੰਬੰਧਿਤ ਜੋ ਜਿਸ ਸਾਥੀ ਦੇ ਨਾਲ ਤੁਸੀਂ ਮੈਰਿਜ ਕਰਵਾਉਣ ਜਾ ਰਹੇ ਹੋ, ਜੇਕਰ ਉਹਨਾਂ ਦੋਨਾਂ ਦਾ ਟੈਸਟ ਜੇਕਰ ਹੋ ਜਾਂਦਾ ਹੈ ਤਾਂ ਇਸ ਤੋਂ ਅਸੀਂ ਬਚ ਸਕਦੇ ਹਾਂ, ਗੁਰੇਜ਼ ਕੀਤਾ ਜਾ ਸਕਦਾ ਹੈ। ਥੈਲਾਸੀਮੀਆ ਮਾਈਨਰ ਕੀ ਹੈ ਇਹਦੇ 'ਤੇ ਵੀ ਚਾਨਣਾ ਪਾ ਦਿਓ
0: ਜੀ। ਥੈਲਾਸੀਮੀਆ ਮਾਈਨਰ ਕੋਈ ਵੀ ਇਨਸਾਨ ਹੋ ਸਕਦਾ, ਬਹੁਤ ਅਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਸਾਰੀ ਉਮਰ ਇਹ ਨਹੀਂ ਪਤਾ ਲੱਗਦਾ ਕਿ ਉਹ ਥੈਲਾਸੀਮੀਆ ਮਾਈਨਰ ਨੇ
1: ਜੀ।
0: ਇੱਕ ਥੈਲਾਸੀਮੀਆ ਮਾਈਨਰ ਇਨਸਾਨ ਆ ਜਿਹੜੀ ਉਹ ਆਪਣੀ ਨੋਰਮਲ ਜ਼ਿੰਦਗੀ ਜਿਉਂਦਾ, ਉਸ ਦੇ ਵਿੱਚ ਇੱਕ ਹੋ ਸਕਦਾ ਕਿ ਉਹਦਾ ਜਿਹੜਾ HB ਲੈਵਲ ਹੈ, ਹੀਮੋਗਲੋਬਿਨ ਹੈ, ਉਹ ਨੋਰਮਲ ਪੱਧਰ ਤੋਂ ਘੱਟ ਰਹਿੰਦਾ। ਇਹ ਜਿਹੜਾ ਇੱਕੋ ਹੀ ਸਿਮਟਮ ਆ ਉਹਦੇ ਅੰਦਰ ਬਲੱਡ ਘੱਟ ਰਹਿੰਦਾ। ਮੇਨ ਇਹਦਾ ਉਦੋਂ ਪਤਾ ਚੱਲਦਾ ਜਦੋਂ ਮਾਈਨਰ ਦੀ ਮਾਈਨਰ ਨਾਲ ਮੈਰਿਜ ਹੁੰਦੀ ਹੈ ਤੇ ਬੱਚਾ ਮੇਜਰ ਪੈਦਾ ਹੋ ਜਾਂਦਾ
1: ਜੀ।
0: ਤਾਂ ਇਸ ਤੋਂ ਬਚਣ ਦਾ ਇੱਕੋ ਇੱਕ ਹੱਲ ਹੈ ਕਿ ਅਸੀਂ ਬੱਚਾ ਲੈਣ ਤੋਂ ਪਹਿਲਾਂ ਆਪਣਾ HPLC ਨਾਮ ਦਾ ਇੱਕ ਬਲੱਡ ਟੈਸਟ ਹੈ,
1: ਠੀਕ ਹੈ ਜੀ,
0: ਜਿਹੜਾ ਉਹ ਜ਼ਰੂਰ ਕਰਵਾਈਏ, ਜਿਸ ਤੋਂ ਸਾਨੂੰ ਆਪਣਾ ਸਟੇਟਸ ਪਤਾ ਚੱਲ ਜਾਂਦਾ ਕਿ ਕਿਤੇ ਅਸੀਂ ਥੈਲਾਸੀਮੀਆ ਮਾਈਨਰ ਤਾਂ ਨਹੀਂ
1: ਜੀ।
0: ਤਾਂ ਅੱਗੇ ਜਾ ਕੇ ਫਿਰ ਇਸ ਦੇ ਹੱਲ ਨੇ ਜਿਹੜੇ ਉਹ ਹੋ ਸਕਦੇ ਨੇ। ਅਜਿਹੀ ਮੈਡੀਸਨ ਤਾਂ ਕੋਈ ਨਹੀਂ ਕਿ ਅਸੀਂ ਥੈਲਾਸੀਮੀਆ ਬੱਚਾ ਮੇਜਰ ਪੈਦਾ ਹੋਣ ਤੋਂ ਰੋਕ ਸਕੀਏ।
1: ਅੱਛਾ ਜੀ।
0: ਪਰ ਡਿਊਰਿੰਗ ਪ੍ਰੈਗਨੈਂਸੀ 13ਵੇਂ ਹਫ਼ਤੇ ਇੱਕ ਟੈਸਟ ਹੈ CVS ਨਾਂ ਦਾ
1: ਜੀ,
0: ਜਿਹੜਾ ਕਰਵਾ ਕੇ ਸਾਨੂੰ ਪਤਾ ਲੱਗ ਜਾਂਦਾ ਕਿ ਜਿਹੜਾ ਗਰਭ ਦੇ ਵਿੱਚ ਬੱਚਾ ਹੈ ਉਹ ਕਿਤੇ ਥੈਲਾਸੀਮੀਆ ਮੇਜਰ ਬਿਮਾਰੀ ਤੋਂ ਪੀੜਤ ਤਾਂ ਨਹੀਂ।
1: ਠੀਕ ਹੈ ਜੀ। ਜਤਿੰਦਰ ਸਿੰਘ ਜੀ, ਇਹ ਜੋ ਇਲਾਜ ਹੈ ਜਾਂ ਇਹ ਪ੍ਰਕਿਰਿਆ ਹੈ ਜਿਹੜੀ ਖੂਨ ਬਦਲਣ ਦੀ ਹਰ 15 ਤੋਂ 18 ਦਿਨਾਂ ਬਾਅਦ, ਇਹ ਸੁਣਨ ਦੇ ਵਿੱਚ ਹੀ ਇੰਨਾ ਔਖਾ ਤੇ ਇਹ ਦਰਦਨਾਕ ਲੱਗਦਾ ਹੈ, ਕਿਉਂਕਿ ਅਜਿਹੇ 'ਚ ਬਹੁਤ ਸਾਰੀਆਂ ਦਿੱਕਤਾਂ ਜਿਹੜੀਆਂ ਹੈ ਉਹ ਮਨੁੱਖੀ ਸਰੀਰ ਦੇ ਵਿੱਚ ਉਸ ਬੱਚੇ 'ਚ ਪੈਦਾ ਹੋ ਸਕਦੀਆਂ ਹੈ। ਕੀ ਇਸ ਦਾ ਕੋਈ ਪਰਮਾਨੈਂਟ ਇਲਾਜ ਵੀ ਹੈ, ਜਾਂ ਇਸ ਤੋਂ ਇਲਾਵਾ, ਖੂਨ ਚੜਾਉਣ ਤੋਂ ਇਲਾਵਾ ਕਿਸ ਤਰ੍ਹਾਂ ਦੀ ਵੈਕਸੀਨੇਸ਼ਨ ਜਾਂ ਕੋਈ ਹੋਰ ਇਲਾਜ ਵੀ ਸੰਭਵ ਹੈ?
0: ਇਸ ਥੈਲਾਸੀਮੀਆ ਬਿਮਾਰੀ ਦਾ ਜਿਹੜਾ ਟੈਂਪਰੇਰੀ ਤਾਂ ਇਹੀ ਹੈ ਕਿ ਬੱਚਿਆਂ ਦੇ ਬਲੱਡ ਲੱਗਦਾ ਰਹਿੰਦਾ
1: ਜੀ।
0: ਜੇਕਰ ਇਹਨਾਂ ਨੂੰ ਇੱਕ ਸੁਰੱਖਿਅਤ ਬਲੱਡ ਮਿਲਦਾ ਰਹਿੰਦਾ, ਤੇ ਸੁਰੱਖਿਅਤ ਬਲੱਡ ਮਿਲਣ ਦੇ ਨਾਲ ਨਾਲ ਜਦੋਂ ਬੱਚੇ ਦੇ ਬਲੱਡ ਲੱਗਦਾ ਤਾਂ ਆਇਰਨ ਦੀ ਮਾਤਰਾ ਜਿਹੜੀ ਸਰੀਰ ਦੇ ਵਿੱਚ ਉਹ 1000 ਗੁਣਾ ਤੋਂ ਵੱਧ ਜਾਂਦੀ ਹੈ।
1: ਅੱਛਾ ਜੀ।
0: ਜਿਸ ਦੇ ਲਈ ਸਾਨੂੰ ਇੱਕ ਆਇਰਨ ਚਲੇਸ਼ਨ ਹੈ ਜਿਹੜੀ ਉਹ ਸ਼ੁਰੂ ਕਰਨੀ ਪੈਂਦੀ ਹੈ ਬਿਲਕੁਲ ਸਟਾਰਟ ਤੋਂ ਹੀ, ਤਾਂ ਉਹ ਸਾਰੀ ਉਮਰ ਚੱਲਦੀ ਹੈ
1: ਜੀ।
0: ਜੇਕਰ ਬੱਚਾ ਇਹ ਸਾਰੇ ਜਿਹੜੀ ਮੈਡੀਸਨ ਹੈ ਪ੍ਰੋਪਰ ਜਿਹੜੇ ਟਾਈਮ 'ਤੇ ਲੈਂਦਾ ਰਹਿੰਦਾ, ਅਤੇ ਟੈਸਟ ਨੇ ਜਿਹੜੇ ਕਾਫ਼ੀ ਮਹਿੰਗੇ ਅੱਗੇ ਜਾ ਕੇ 10 ਸਾਲ ਤੋਂ ਅੱਗੇ ਕਾਫ਼ੀ ਇਹਨਾਂ ਦੀ ਜਿਹੜੀ ਲਾਈਫ ਹੈ ਉਹ ਸਟਰਗਲ ਭਰਪੂਰ ਹੋ ਜਾਂਦੀ ਹੈ।
1: ਅੱਛਾ ਜੀ।
0: ਤਾਂ ਇਸ ਦਾ ਜਿਹੜਾ ਪਰਮਾਨੈਂਟ ਇਲਾਜ ਉਹਨੂੰ ਅਸੀਂ ਬੋਨ ਮੈਰੋ ਟਰਾਂਸਪਲਾਂਟ ਬੋਲਦੇ ਹਾਂ, ਜਿਸ ਦੇ ਲਈ ਇੱਕ ਬੋਨ ਮੈਰੋ ਡੋਨਰ ਦੀ ਜ਼ਰੂਰਤ ਪੈਂਦੀ ਹੈ।
1: ਅੱਛਾ ਜੀ।
0: ਜਿਹੜਾ ਕਿ ਉਹਦਾ ਸਕਾ ਭੈਣ ਭਾਈ ਬਣ ਸਕਦਾ, ਜਿਸ ਦੇ ਨਾਲ ਉਸਦੇ ਮੈਚ ਹੋਣ ਦੇ ਚਾਂਸ ਆ ਜਿਹੜੇ ਉਹ 25% ਹੁੰਦੇ ਨੇ। ਜੇਕਰ ਅਜਿਹਾ ਹੋ ਜਾਂਦਾ ਤਾਂ ਉਸਦਾ ਬੋਨ ਮੈਰੋ ਟਰਾਂਸਪਲਾਂਟ ਹੋ ਜਾਂਦਾ
1: ਜੀ।
0: ਡਾਕਟਰਾਂ ਦੇ ਮੁਤਾਬਕ ਜਿਹੜੀ ਇਸ ਇਲਾਜ ਦੀ ਉਮਰ ਆ ਉਹ ਜੇਕਰ 12 ਸਾਲ ਤੋਂ ਪਹਿਲਾਂ ਅਸੀਂ ਬੱਚੇ ਦਾ ਇਲਾਜ ਕਰਵਾ ਲੈਂਦੇ ਹਾਂ ਤਾਂ ਇਹਦੀ ਸਕਸੈਸ ਰੇਟ ਆ ਜਿਹੜੀ ਕਾਫ਼ੀ ਅੱਛੀ ਰਹਿੰਦੀ ਹੈ।
1: ਠੀਕ ਆ ਜੀ।
0: ਜਿਵੇਂ ਜਿਵੇਂ ਬੱਚੇ ਦੀ ਉਮਰ ਵੱਧਦੀ ਹੈ, ਜੇਕਰ ਉਸ ਤੋਂ ਬਾਅਦ ਅਸੀਂ ਟਰਾਂਸਪਲਾਂਟ ਬਾਰੇ ਸੋਚਦੇ ਹਾਂ ਤਾਂ ਉਹਦੇ ਜਿਹੜੇ ਕਾਮਯਾਬ ਹੋਣ ਦੇ ਚਾਂਸ ਨੇ ਉਹ ਘੱਟਦੇ ਜਾਂਦੇ
1: ਜੀ।
0: ਤਾਂ 12 ਸਾਲ ਤੋਂ ਪਹਿਲਾਂ ਜੇਕਰ ਅਸੀਂ ਬੱਚੇ ਦਾ ਆਪਣੇ ਦੂਸਰੇ ਸਿਵਲਿੰਗ ਨਾਲ ਜੋ ਬੱਚੇ ਨੇ ਉਹਨਾਂ ਦੇ ਨਾਲ ਮੈਚ ਕਰਵਾ ਲੈਂਦੇ ਹਾਂ, ਉਹਨਾਂ ਦੇ ਨਾਲ ਮੈਚ ਹੋ ਜਾਂਦਾ ਤਾਂ ਬੱਚੇ ਦਾ ਜਿਹੜਾ ਹੱਲ ਹੈ ਉਹ ਹੋ ਸਕਦਾ 95% ਦੇ ਕਰੀਬ, 95% ਦੇ ਕਰੀਬ ਇਹਦੀ ਸਕਸੈਸ ਰੇਟ ਰਹਿੰਦੀ ਹੈ
1: ਜੀ। ਜਤਿੰਦਰ ਸਿੰਘ ਜੀ, ਖੂਨ ਹਰ ਇੱਕ 15 ਤੋਂ 18 ਦਿਨ ਬਾਅਦ ਚੜਾਉਣਾ ਆਪਣੇ ਆਪ ਦੇ ਵਿੱਚ ਹੀ ਇੱਕ ਟਫ ਅਤੇ

0: ਇਹ ਪ੍ਰਕਿਰਿਆ ਹੈ
1: ਜੀ।
0: ਅਜਿਹੇ ਚ ਬੋਨ ਮੈਰੋ ਟ੍ਰਾਂਸਪਲਾਂਟ ਕਰਾਉਣਾ ਉਹਦੇ ਚ ਕਿੰਨਾ ਕੁ ਖਰਚਾ ਆ ਜਾਂਦਾ ਹੈਗਾ ਤੇ ਕਿੱਥੇ ਇਹ ਇਲਾਜ ਸੰਭਵ ਹੈ? ਬੋਨ ਮੈਰੋ ਟ੍ਰਾਂਸਪਲਾਂਟ ਹੁੰਦਾ ਕਿਹੜੇ ਹਸਪਤਾਲਾਂ ਦੇ ਵਿੱਚ, ਸਾਡੇ ਆਲੇ ਦੁਆਲੇ ਕਿੱਥੇ ਇਹ ਸੁਵਿਧਾ ਹੈਗੀ ਆ?
1: ਜੀ, ਬੋਨ ਮੈਰੋ ਟ੍ਰਾਂਸਪਲਾਂਟ ਦੇ ਲਈ ਜਿਵੇਂ ਦੱਸਿਆ ਕਿ ਪਹਿਲੀ ਗੱਲ ਤਾਂ ਬਲੱਡ ਲਵਾਉਣਾ ਜਿਹੜਾ ਇਹ ਤੇ ਬੜਾ ਹੀ ਖਰਚੀਲਾ ਵੀ ਹੈ ਤੇ ਤਕਲੀਫਦਾਇਕ ਵੀ ਬੱਚੇ ਲਈ ਰਹਿੰਦਾ। ਬੱਚੇ ਦੀ ਏਜ ਵੀ ਹੈ ਜਿਹੜੀ ਤੁਹਾਨੂੰ ਦੱਸਿਆ ਜਿਵੇਂ ਕਿ 18 ਤੋਂ 20 ਸਾਲ ਤੱਕ ਹੀ ਆਪਾਂ ਇੱਕ ਮੰਨ ਸਕਦੇ ਹਾਂ ਜਿਹੜੀ ਹੱਦ ਹੈ। ਪਰ ਜੇਕਰ ਪਰਮਾਨੈਂਟ ਇਲਾਜ ਬੋਨ ਮੈਰੋ ਟ੍ਰਾਂਸਪਲਾਂਟ ਕਰਵਾਉਣਾ, ਇਹ ਖਰਚੀਲਾ ਹੋਣ ਦੇ ਨਾਲ ਨਾਲ ਇੱਕ ਬੱਚੇ ਲਈ ਤਕਲੀਫਦਾਇਕ ਵੀ ਬਹੁਤ ਹੈ
0: ਜੀ।
1: ਪਹਿਲਾਂ ਕੀ ਹੈ ਕਿ ਜਿਵੇਂ ਤੁਹਾਨੂੰ ਦੱਸਿਆ ਪਹਿਲਾਂ ਕਿ ਜੇਕਰ ਸਿਵਲਿੰਗ ਦੇ ਨਾਲ ਉਸਦਾ ਬੋਨ ਮੈਰੋ ਮੈਚ ਹੋ ਜਾਂਦਾ ਤਾਂ ਉਸ 'ਤੇ ਖਰਚਾ ਜਿਹੜਾ ਉਹ ਇਹ ਮੰਨ ਕੇ ਚੱਲੀਏ ਕਿ ਅਸੀਂ ਬਾਕੀ ਤਾਂ ਉਹਦੀ ਉਮਰ ਦੇ ਹਿਸਾਬ ਨਾਲ ਹੈ, ਜਿੰਨੀ ਉਮਰ ਘੱਟ ਹੋਏਗੀ ਖਰਚਾ ਵੀ ਘੱਟ ਹੋਏਗਾ ਕਿਉਂਕਿ ਕੰਪਲੀਕੇਸ਼ਨ ਆਉਣ ਦੇ ਚਾਂਸ ਆ ਜਿਹੜੇ ਘੱਟ ਜਾਂਦੇ
0: ਜੀ।
1: ਤਾਂ ਮਿਨੀਮਮ ਅਸੀਂ 20 ਲੱਖ ਤੋਂ ਲੈ ਕੇ ਚੱਲਦੇ ਹਾਂ ਤੇ ਬਹੁਤਿਆਂ ਦਾ ਇਹ ਹੁੰਦਾ ਕਿ ਇਹ 80 ਲੱਖ ਤੱਕ ਵੀ ਚਲਿਆ ਜਾਂਦਾ
0: ਜੀ।
1: 80 ਲੱਖ ਜਿਹੜਾ ਮੈਂ ਕਿਹਾ ਉਹ ਤਾਂ ਕਿਹਾ ਕਿਉਂਕਿ ਜਿੰਨਾ ਬੱਚਿਆਂ ਦਾ ਘਰ ਦੇ ਵਿੱਚ ਮੈਚ ਨਹੀਂ ਹੁੰਦਾ ਭੈਣ ਭਾਈ ਦੇ ਨਾਲ, ਤਾਂ ਲਾਸਟ ਹਥਿਆਰ ਜਿਹੜਾ ਆਪਣੇ ਕੋਲ ਉਹ ਬਚ ਜਾਂਦਾ ਕਿ ਅਸੀਂ ਬਾਹਰੋਂ ਡੋਨਰ ਦੇਖਦੇ ਹਾਂ
0: ਜੀ।
1: ਬਾਹਰ ਅਸੀਂ ਸਰਚ ਦੇ ਵਿੱਚ ਡੋਨਰ ਪਾ ਕੇ ਦੇਖਦੇ ਹਾਂ, ਜੇਕਰ ਸਾਨੂੰ ਬਾਹਰੋਂ ਡੋਨਰ ਮਿਲ ਜਾਂਦਾ ਉਹ ਤੁਹਾਨੂੰ ਇੰਡੀਆ 'ਚੋਂ ਵੀ ਮਿਲ ਸਕਦਾ ਤੇ ਫੋਰਨ ਕਿਸੇ ਵੀ ਕੰਟਰੀ ਦੇ ਵਿੱਚ ਮਿਲ ਸਕਦਾ।
0: ਠੀਕ ਹੈ ਜੀ।
1: ਤਾਂ ਜਦੋਂ ਸਾਨੂੰ ਬਾਹਰੋਂ ਡੋਨਰ ਮਿਲਦਾ ਤਾਂ ਉਹਦੇ ਵਿੱਚ ਕੀ ਆ ਕੰਪਲੀਕੇਸ਼ਨ ਆਉਣ ਦੇ ਚਾਂਸ ਵੱਧ ਨੇ ਤੇ ਉਹਦੇ ਨਾਲ ਖਰਚਾ ਜਿਹੜਾ ਉਹ ਅਸੀਂ ਪਹਿਲਾਂ ਇਹਦੀ ਹੱਦ ਕੋਈ ਮਿਥ ਨਹੀਂ ਸਕਦੇ, ਇਹ 20 ਲੱਖ ਤੋਂ ਚੱਲਿਆ ਜਿਵੇਂ ਤੁਹਾਨੂੰ ਦੱਸਿਆ ਕਿ 80 ਤੱਕ ਵੀ ਚੱਲਿਆ ਜਾ ਸਕਦਾ।
0: ਜਤਿੰਦਰ ਸਿੰਘ ਜੀ, ਅਜਿਹੇ 'ਚ ਤੁਸੀਂ ਇਹਨਾਂ ਬੱਚਿਆਂ ਦੀ ਮਦਦ ਕਿਵੇਂ ਕਰਦੇ ਹੋ ਬਤੌਰ ਸਮਾਜ ਸੇਵੀ, ਖਾਸ ਤੌਰ 'ਤੇ ਉਹ ਸਮਾਜ ਸੇਵੀ ਜਿਹੜਾ ਥੈਲੇਸੀਮੀਆ ਪ੍ਰਭਾਵਿਤ ਬੱਚਿਆਂ ਦੀ ਮਦਦ ਕਰਦਾ ਹੈ, ਉਹਨਾਂ ਦੀ ਪਛਾਣ ਕਰਕੇ ਉਹਨਾਂ ਨੂੰ ਸਿਸਟਮ ਦੇ ਵਿੱਚ ਲਿਆ ਕੇ ਹਸਪਤਾਲਾਂ ਦੇ ਨਾਲ ਸਿਹਤ ਵਿਭਾਗ ਦੇ ਨਾਲ ਮੁੱਖ ਧਾਰਾ 'ਚ ਜੋੜ ਕੇ ਕਿਸ ਤਰ੍ਹਾਂ ਤੁਸੀਂ ਉਹਨਾਂ ਦੀ ਮਦਦ ਕਰਦੇ ਹੋ?
1: ਜੀ, ਆਪਣੇ ਕੋਲ ਬਠਿੰਡਾ ਦੇ ਵਿੱਚ 84 ਦੇ ਗਰੀਬ ਬੱਚੇ ਨੇ ਜੀ
0: ਜੀ,
1: ਪਰ ਬਠਿੰਡੇ ਤੋਂ ਇਲਾਵਾ ਪੂਰੇ ਪੰਜਾਬ ਤੋਂ ਜਾਂ ਬਾਰਡਰ ਜਿਹੜੇ ਆਪਣੇ ਸਟੇਟਸ ਨੇ ਇਹਦੇ ਵਿੱਚ ਰਾਜਸਥਾਨ ਆ ਗਿਆ, ਹਰਿਆਣਾ ਆ ਗਿਆ,
0: ਹਾਂਜੀ,
1: ਅਤੇ ਇਹ ਵੀ ਸਾਰੇ ਬੱਚੇ ਆਪਣੇ ਨਾਲ ਕਿਸੇ ਨਾ ਕਿਸੇ ਰੂਪ ਦੇ ਵਿੱਚ ਜੁੜੇ ਹੋਏ ਨੇ।
0: ਠੀਕ ਹੈ,
1: ਕਿਉਂਕਿ ਪਿਛਲੇ 10 ਸਾਲ ਤੋਂ ਆਪਾਂ ਇਸ ਬਿਮਾਰੀ ਪ੍ਰਤੀ ਜਿਹੜਾ ਉਹ ਇਹਨਾਂ ਬੱਚਿਆਂ ਨੂੰ ਲੈ ਕੇ ਚੱਲੇ ਹੋਏ ਹਾਂ ਅਤੇ ਪੂਰੇ ਇੰਡੀਆ ਦੇ ਵਿੱਚ ਜਿੱਥੇ ਵੀ ਕੋਈ ਥੈਲਾਸੀਮੀਆ ਦਾ ਸੈਮੀਨਾਰ ਹੁੰਦਾ, ਕੋਈ ਕਾਨਫਰੰਸ ਹੁੰਦੀ ਹੈ, ਕੋਈ ਵੱਡਾ ਪ੍ਰੋਗਰਾਮ ਹੁੰਦਾ ਤਾਂ ਸਾਨੂੰ ਉਸਦਾ ਇਨਵੀਟੇਸ਼ਨ ਵੀ ਆਉਂਦਾ
0: ਜੀ
1: ਅਤੇ ਅਸੀਂ ਉਹ ਅਟੈਂਡ ਕਰਦੇ ਹਾਂ, ਜਿਸ ਦੇ ਵਿੱਚ ਕੀ ਹੈ ਕਿ ਸਾਨੂੰ ਹਰ ਉਹ ਕੋਈ ਨਵੀਂ ਅਪਡੇਟ ਮਿਲਦੀ ਹੈ ਜਿਹੜੀ ਕੋਈ ਥੈਲਾਸੀਮੀਆ ਦੇ ਲਈ ਕੋਈ ਨਵੀਂ ਮੈਡੀਕਲ ਸਾਇੰਸ ਦੇ ਵਿੱਚ ਕੋਈ ਆਈ ਹੈ
0: ਜੀ,
1: ਤਾਂ ਉਹ ਆ ਕੇ ਬੱਚਿਆਂ ਦੇ ਨਾਲ ਪੇਰੈਂਟਸ ਦੇ ਨਾਲ ਸਾਂਝੀ ਕੀਤੀ ਜਾਂਦੀ ਹੈ ਤਾਂ ਜੋ ਬੱਚੇ ਆ ਜਿਹੜੇ ਆਪਣੀ ਲਾਈਫ ਨੂੰ ਇੱਕ ਸੁਰੱਖਿਅਤ ਅਤੇ ਇੱਕ ਲੰਮਾ ਲਿਜਾ ਸਕਣ।
0: ਠੀਕ ਹੈ ਜੀ।
1: ਅਤੇ ਇਹਨਾਂ ਲਈ ਇੱਕ ਸਾਡਾ ਸਭ ਤੋਂ ਜਿਹੜਾ ਪਹਿਲਾ ਮੋਟਿਵ ਹੈ ਉਹ ਇਹ ਹੈ ਕਿ ਵੀ ਇਹਨਾਂ ਲਈ ਇੱਕ ਸੁਰੱਖਿਅਤ ਬਲੱਡ ਦੀ ਲੋੜ ਪੈਂਦੀ ਹੈ
0: ਜੀ,
1: ਜਿਸ ਦੇ ਲਈ ਸਾਨੂੰ ਵਲੰਟਰੀ ਬਲੱਡ ਡੋਨੇਸ਼ਨ ਜਿਹੜੇ ਕੈਂਪ ਲਾਉਣੇ ਪੈਂਦੇ ਨੇ, ਕਿਉਂਕਿ ਵਲੰਟਰੀ ਬਲੱਡ ਡੋਨੇਸ਼ਨ ਕੈਂਪ ਦੇ ਵਿੱਚ ਹੀ ਅਸੀਂ ਇੱਕ ਸੁਰੱਖਿਅਤ ਖੂਨ ਦੀ ਉਮੀਦ ਕਰ ਸਕਦੇ।
0: ਠੀਕ ਹੈ ਜੀ।
1: ਜਿਸ ਦੇ ਵਿੱਚ ਇੱਕ ਜਿਹੜਾ ਡੋਨਰ ਹੈ ਉਹ ਆਪਣੀ ਮਰਜ਼ੀ ਦੇ ਨਾਲ ਖੂਨਦਾਨ ਕਰਕੇ ਜਾਂਦਾ। ਦੂਸਰਾ ਕੀ ਹੈ ਕਿ ਇਹਨਾਂ ਲਈ ਕਾਫ਼ੀ ਜਿਹੜੀ ਮੈਡੀਸਨ ਦੀ ਜ਼ਰੂਰਤ ਪੈਂਦੀ ਹੈ ਜਿਹੜੀ ਕਿ ਇਹਨਾਂ ਨੂੰ ਸਮੇਂ ਸਮੇਂ 'ਤੇ ਦੇਣੀਆਂ ਪੈਂਦੀਆਂ।
0: ਠੀਕ ਹੈ।
1: ਬੜੇ ਮਹਿੰਗੇ ਟੈਸਟ ਨੇ ਜਿਨ੍ਹਾਂ ਦੇ ਸਮੇਂ ਸਮੇਂ 'ਤੇ ਇਹਨਾਂ ਦੇ ਕਰਵਾਉਣੇ ਪੈਂਦੇ
0: ਜੀ।
1: ਸਰਕਾਰ ਵੱਲੋਂ ਕਾਫ਼ੀ ਕੁਛ ਆਉਂਦਾ, ਕੁਛ ਦਵਾਈਆਂ ਵੀ ਆਉਂਦੀਆਂ ਅਤੇ ਕੁਛ ਜਿਹੜੇ ਨੋਰਮਲ ਛੋਟੇ ਟੈਸਟ ਨੇ ਉਹ ਹੁੰਦੇ ਨੇ, ਬਟ ਜਿਹੜੇ ਵੱਡੇ ਟੈਸਟ ਨੇ ਉਹ ਹਾਲੇ ਤੱਕ ਸਰਕਾਰ ਵੱਲੋਂ ਕੋਈ ਸੁਵਿਧਾ ਨਹੀਂ ਹੈਗੀ।
0: ਠੀਕ ਹੈ ਜੀ।
1: ਜਿਨ੍ਹਾਂ 'ਤੇ ਕੋਈ ਬੜੀ ਲੋੜ ਆ ਉਹ ਵੱਡੇ ਬੱਚਿਆਂ ਨੂੰ ਪੈਂਦੀ ਹੈ, ਜੋ ਕਿ ਆਮ ਬੱਚੇ ਲਈ ਕਰਵਾਉਣਾ, ਇੱਕ ਆਮ ਪਰਿਵਾਰ ਦੇ ਲਈ ਕਰਵਾਉਣਾ ਬਹੁਤ ਹੀ ਔਖਾ ਹੋ ਜਾਂਦਾ।
0: ਬਿਲਕੁਲ।
1: ਅਤੇ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਮੈਡੀਕਲ ਚੈੱਕਅਪ ਕੈਂਪ ਲਵਾਉਂਦੇ ਰਹਿੰਦੇ ਹਾਂ ਤਾਂ ਜੋ ਇਹਨਾਂ ਬੱਚਿਆਂ ਦੀ ਜਿਹੜੀ ਇੰਟਰਨਲ ਕੰਡੀਸ਼ਨ ਉਹ ਪਤਾ ਚੱਲ ਜਾਂਦੀ ਹੈ ਸਾਨੂੰ ਕਿ ਕਿਸ ਤਰ੍ਹਾਂ ਦੀ ਹੈ, ਫਿਰ ਉਸ ਹਿਸਾਬ ਨਾਲ ਇਹਨਾਂ ਦੀ ਮੈਡੀਸਨ ਆ ਜਿਹੜਾ ਬਾਕੀ ਟ੍ਰੀਟਮੈਂਟ ਅਸੀਂ ਦੇਣ ਦੀ ਕੋਸ਼ਿਸ਼ ਕਰਦੇ ਹਾਂ ਆਪਣੇ ਵੱਲੋਂ ਵੀ ਪ੍ਰੋਵਾਈਡ ਕਰਵਾਉਣ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਜਿਹੜਾ ਆਪਾਂ ਕਹਿੰਦੇ ਹਾਂ ਕਿ ਬੋਨ ਮੈਰੋ ਟ੍ਰਾਂਸਪਲਾਂਟ,
0: ਹਾਂਜੀ,
1: ਇਸ ਦੇ ਲਈ ਸਭ ਤੋਂ ਪਹਿਲਾਂ ਇੱਕ HLA ਟੈਸਟ ਦੀ ਜ਼ਰੂਰਤ ਪੈਂਦੀ ਹੈ ਜਿਹਨੂੰ ਆਪਾਂ ਕਹਿੰਦੇ ਵੀ ਇੱਕ ਦੂਜੇ ਨਾਲ ਮੈਚ ਕਰਕੇ ਵੇਖਣ
0: ਜੀ।
1: ਉਹ ਜੇਕਰ ਆਪਾਂ ਪ੍ਰਾਈਵੇਟ ਤੌਰ 'ਤੇ ਕਰਵਾਉਂਦੇ ਹਾਂ ਤਾਂ ਪਰ ਹੈੱਡ ਆ ਜਿਹੜਾ ਉਹ 12,000 ਦੇ ਕਰੀਬ ਖਰਚਾ ਆਉਂਦਾ। ਜੇਕਰ ਆਪਣੀ ਫੈਮਿਲੀ ਦੇ ਵਿੱਚ 3 ਬੱਚੇ ਨੇ ਤਾਂ ਇਹ ਮੰਨੋ ਵੀ ਉਹਨਾਂ 36,000 ਦੇ ਕਰੀਬ ਚੱਲਿਆ ਜਾਂਦਾ।
0: ਠੀਕ ਹੈ ਜੀ।
1: ਪਰ ਅਸੀਂ ਉਹ ਕੈਂਪ ਲਗਾਉਂਦੇ ਜਿਹੜਾ ਕਿ ਫ੍ਰੀ ਆਫ ਕੋਸਟ ਹੁੰਦਾ ਇਹਨਾਂ ਬੱਚਿਆਂ ਦਾ। ਪੂਰੇ ਬਠਿੰਡੇ ਦੇ ਵਿੱਚ ਆਸ ਪਾਸ ਜਿੰਨੇ ਵੀ ਡਿਸਟ੍ਰਿਕਟ ਨੇ ਉਹਨਾਂ ਸਾਰਿਆਂ ਦਾ ਅਸੀਂ ਕੰਪਲੀਟ ਕੀਤੇ ਹੋਏ ਨੇ ਇਹ ਜਿਹੜੇ HLA ਟੈਸਟ ਹੈ
0: ਜੀ,
1: ਫ੍ਰੀ ਕੈਂਪ ਲਗਾ ਕੇ।
0: ਠੀਕ ਹੈ ਜੀ।
1: ਇਸ ਤਰ੍ਹਾਂ ਜਿਹੜੀ ਸਾਡੀ ਕੋਸ਼ਿਸ਼ ਹੈ ਕਿ ਇਹਨਾਂ ਬੱਚਿਆਂ ਦੀ ਜਿਹੜੀ ਹਰ ਸੰਭਵ ਹੈ ਉਹ ਕੋਸ਼ਿਸ਼ ਕਰਦੇ ਹਾਂ ਜਿੰਨੀ ਸਾਡੇ ਦਾਇਰੇ ਦੇ ਵਿੱਚ ਆ ਜਾਂਦੀ
0: ਜੀ। ਜਤਿੰਦਰ ਸਿੰਘ ਜੀ, ਤੁਹਾਨੂੰ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਦਰਪੇਸ਼ ਨੇ ਇਸ ਬਿਮਾਰੀ ਨੂੰ ਲੈ ਕੇ, ਅਤੇ ਸਿਹਤ ਵਿਭਾਗ ਤੋਂ ਜਿਵੇਂ ਤੁਸੀਂ ਕਿਹਾ ਕਿ ਟੈਸਟ ਨੂੰ ਫ੍ਰੀ ਕਰਨ ਦੀ ਤੁਹਾਡੀ ਮੰਗ ਹੈ, ਬੱਚਿਆਂ ਦੀ ਇਹਨਾਂ ਦੀ ਲੋੜ ਵੀ ਹੈ, ਹੋਰ ਕਿਸ ਤਰ੍ਹਾਂ ਦੀਆਂ ਸੁਵਿਧਾਵਾਂ ਤੁਸੀਂ ਸਿਹਤ ਵਿਭਾਗ ਤੋਂ ਚਾਹੁੰਦੇ ਹੋ ਇਹਨਾਂ ਬੱਚਿਆਂ ਦੇ ਲਈ?
1: ਸਿਹਤ ਵਿਭਾਗ ਤੋਂ ਅਸੀਂ ਇਹ ਮੰਗ ਕਰਦੇ ਹਾਂ ਕਿਉਂਕਿ ਇਹਨਾਂ ਬੱਚਿਆਂ ਨੂੰ ਤੁਸੀਂ ਦੱਸਿਆ ਕਿ ਦਵਾਈਆਂ ਦੀ ਟੈਸਟਾਂ ਦੀ ਕਾਫ਼ੀ ਜ਼ਰੂਰਤ ਪੈਂਦੀ ਹੈ
0: ਜੀ।
1: ਬਹੁਤ ਘੱਟ ਦਵਾਈਆਂ ਨੇ ਜਿਹੜੀਆਂ ਕਿ ਸਰਕਾਰੀ ਜਿਹੜਾ ਉਹ

0: ਮੈਡੀਸਨ ਹੈ ਉਹ, ਜੇਕਰ 6 ਮਹੀਨੇ ਦੇ ਬੱਚੇ ਦੇ ਬਲੱਡ ਲੱਗਣ ਲੱਗ ਗਿਆ, ਜਦੋਂ 1.5 ਸਾਲ ਦਾ ਹੋ ਜਾਂਦਾ ਤਾਂ ਉਹਦੀ ਉਹ ਮੈਡੀਸਨ ਸ਼ੁਰੂ ਹੋ ਜਾਂਦੀ ਹੈ।
1: ਠੀਕ ਹੈ ਜੀ।
0: ਤਾਂ ਪਹਿਲਾਂ ਉਹ ਸਿਪਲਾ ਕੰਪਨੀ ਦੀ ਆਉਂਦੀ ਸੀ, ਜਿਹੜੀ ਕਿ ਬੜੀ ਵਧੀਆ ਸੀ ਅਤੇ ਆਪਣਾ ਕੰਮ ਵੀ ਪ੍ਰੋਪਰ ਕਰਦੀ ਸੀ, ਉਹ ਆਇਰਨ ਵੀ ਬੋਡੀ ਦੇ ਵਿੱਚੋਂ ਕੱਢਦੀ ਸੀ
1: ਜੀ।
0: ਪਰ ਪਿਛਲੇ 3 ਤੋਂ 4 ਸਾਲ ਦੇ ਇਹ ਜਿਹੜੀ ਸਿਪਲਾ ਕੰਪਨੀ ਦੀ ਮੈਡੀਸਨ ਆ, ਇਹ ਬਿਲਕੁਲ ਬੰਦ ਹੋ ਗਏ ਅਤੇ ਇਹਦੇ ਥਾਂ 'ਤੇ ਇੱਕ ਜੈਨਰਿਕ, ਇੱਕ ਬਜਾਜ ਦੀ ਲਾਲਾ ਜਾਂ ਮਾਈਕਰੋਨ ਦੀ ਲਾਲਾ, ਉਹ ਦਵਾਈਆਂ ਆ ਰਹੀਆਂ ਨੇ।
1: ਠੀਕ ਹੈ ਜੀ।
0: ਉਸ ਦੇ ਨਾਲ ਕੀ ਹੈ ਕਿ ਇਹ ਦਵਾਈਆਂ ਨੇ ਜਿੱਥੇ ਫਾਇਦਾ ਕਰਨਾ ਸੀ ਉਹ ਬੱਚਿਆਂ ਦਾ ਨੁਕਸਾਨ ਕਰ ਰਹੀਆਂ। ਅਸੀਂ ਇਹਨਾਂ ਦੇ ਬੱਚਿਆਂ ਦੇ ਹਰ ਮਹੀਨਾ ਫੈਰੀਟਨ ਦੇ ਟੈਸਟ ਕਰਵਾਉਣੇ ਆ, ਉਹ ਫੈਰੀਟਨ ਦਾ ਜਿਹੜਾ ਲੈਵਲ ਆ ਘਟਣ ਦੀ ਬਜਾਏ ਉਹ ਵੱਧ ਰਿਹਾ।
1: ਅੱਛਾ ਜੀ।
0: ਇਹ ਕੋਈ ਇੱਕ ਬੱਚੇ ਦਾ ਨਹੀਂ, ਅਸੀਂ 40 ਦੇ ਕਰੀਬ ਜਿਹੜੇ ਬੱਚੇ ਨੇ ਉਹਨਾਂ ਦੀਆਂ ਰਿਪੋਰਟਾਂ ਸਾਡੇ ਕੋਲ ਹਜੇ ਵੀ ਮੌਜੂਦ ਨੇ, ਜਿਹੜੀਆਂ ਕਿ ਅਸੀਂ ਪ੍ਰੂਫ ਦੇ ਤੌਰ 'ਤੇ ਨਾਲ ਲਾ ਸਕਦੇ।
1: ਠੀਕ ਹੈ ਜੀ।
0: ਦੂਸਰਾ ਕੀ ਹੈ, ਜਿਹੜੇ ਵੱਡੇ ਬੱਚੇ ਨੇ ਉਹਨਾਂ ਦੇ ਵਿੱਚ ਆਇਰਨ ਦਾ ਜਿਹੜਾ ਲੈਵਲ ਹੈ ਉਹ 1000 ਗੁਣ ਤੋਂ ਵੀ ਜ਼ਿਆਦਾ ਵੱਧ ਜਾਂਦਾ, ਜਿਹੜਾ ਕਿ ਬੱਚੇ ਦੇ ਲੇਬਰ ਨੂੰ ਅਤੇ ਹਰਟ ਨੂੰ ਜਿਹੜਾ ਉਹ ਡੈਮੇਜ ਕਰਨਾ ਸ਼ੁਰੂ ਕਰ ਦਿੰਦਾ। ਉਸ ਦੇ ਲਈ ਇੱਕ ਡੈਸਪਰਾਲ ਇੰਜੈਕਸ਼ਨ ਦੀ ਲੋੜ ਪੈਂਦੀ।
1: ਠੀਕ ਹੈ ਜੀ।
0: ਜਿਹੜਾ ਕਿ ਟੈਨੋਵਾਈਲ ਦਾ ਇੱਕ ਡੱਬਾ ਆਉਂਦਾ, ਜਿਹੜੇ ਕਿ ਬਾਹਰੀ ਤੌਰ ਤੋਂ ਲੈਂਦੇ ਹਾਂ ਤਾਂ ਉਹ 3200 ਰੁਪਏ ਦਾ ਇੱਕ ਡੱਬਾ, ਅਤੇ ਜਦੋਂ ਇਹਨਾਂ ਬੱਚਿਆਂ ਦੇ ਇੰਜੈਕਸ਼ਨ ਲੱਗਦੇ ਨੇ ਉਦੋਂ ਸਾਲਾਂ ਬੱਧੀ ਲੱਗਦੇ ਨੇ, ਕਹਿ ਲਈਏ ਕਿ ਲਗਾਤਾਰ 1 ਸਾਲ ਲਾਉਣੇ ਪੈਂਦੇ ਨੇ, ਫਿਰ ਉਹ ਕੰਮ ਕਰਨਾ ਸ਼ੁਰੂ ਕਰਦੇ ਨੇ
1: ਜੀ।
0: ਅਤੇ ਜੇਕਰ ਉਹ ਆਪਦੇ ਕੋਲੋਂ ਲਵਾਉਂਦੇ ਨੇ ਤਾਂ ਉਹ ਲੱਖਾਂ ਦੇ ਜਿਹੜਾ ਖਰਚਾ ਬੱਚੇ ਦੇ ਲਈ ਹੋ ਜਾਂਦਾ, ਜਿਹੜਾ ਕਿ ਲਾਉਣਾ ਸੰਭਵ ਨਹੀਂ ਹੈਗਾ ਬੱਚੇ ਦਾ ਆਪਣੀ ਜੇਬ ਦੇ ਵਿੱਚੋਂ। ਤਾਂ ਇਹ ਸਾਡੀ ਵੱਡੀ ਮੰਗ ਹੈ ਪੰਜਾਬ ਸਰਕਾਰ ਤੋਂ ਕਿ ਇਹ ਜਿਹੜੇ ਡੈਸਪਰਾਲ ਇੰਜੈਕਸ਼ਨ ਨੇ, ਜਿਹੜੇ ਕਿ ਪਿਛਲੇ 1 ਸਾਲ ਤੋਂ ਬੰਦ ਨੇ
1: ਜੀ,
0: ਇਹ ਆਉਣੇ ਬਹੁਤ ਜ਼ਰੂਰੀ ਨੇ, ਕਿਉਂਕਿ ਬੱਚੇ ਜਿਹੜੇ ਕਈ ਨੇ ਜਿਨ੍ਹਾਂ ਦੇ ਲਿਵਰ ਦੇ ਉੱਤੇ, ਹਾਰਟ ਦੇ ਉੱਤੇ ਇੰਨਾ ਕੁ ਜ਼ਿਆਦਾ ਆਇਰਨ ਜੰਮਿਆ ਹੋਇਆ ਕਿ ਉਹ ਕਦੋਂ ਵੀ ਉਹਨਾਂ ਨਾਲ ਕੋਈ ਅਣਸਖਾਂ ਵੀ ਇਹ ਹੋ ਸਕਦਾ ਹੈ
1: ਜੀ। ਕੀ ਤੁਸੀਂ ਸਿਹਤ ਵਿਭਾਗ ਵੱਲੋਂ ਇਹਨਾਂ ਬੱਚਿਆਂ ਦੀ, ਇਹਨਾਂ ਕੇਸਾਂ ਦੀ ਕੀਤੀ ਜਾਂਦੀ ਪੈਰਵੀ ਤੋਂ ਸੰਤੁਸ਼ਟ ਹੋ, ਜਾਂ ਉੱਥੇ ਵੀ ਤੁਹਾਡੀ ਜਾਂ ਇਹਨਾਂ ਬੱਚਿਆਂ ਦੀ, ਬੱਚਿਆਂ ਦੇ ਮਾਪਿਆਂ ਦੀ ਕੋਈ ਮੰਗ ਹੈ?
0: ਮੰਗ ਤਾਂ ਸੱਚ ਸੰਤੁਸ਼ਟ ਨਹੀਂ ਹੈ ਜੀ, ਕਿਉਂਕਿ ਜਿੰਨਾ ਕੁਛ ਇਹਨਾਂ ਬੱਚਿਆਂ ਲਈ ਹੋਣਾ ਚਾਹੀਦਾ, ਜਾਂ ਜੇ ਮੈਂ ਕੰਪੈਰੀਜ਼ਨ ਕਰਾਂ ਅਦਰ ਸਟੇਟ ਦੇ ਲਈ, ਕਿਉਂਕਿ ਅਸੀਂ ਸਾਰੇ ਸੈਮੀਨਾਰ ਆ ਜਿਹੜੇ ਉਹ ਅਟੈਂਡ ਕਰਦੇ ਰਹਿੰਦੇ ਹਾਂ।
1: ਠੀਕ ਆ ਜੀ।
0: ਤਾਂ ਬੜਾ ਕੁਛ ਹੈ ਜਿਹੜਾ ਹਜੇ ਪੰਜਾਬ 'ਚ ਨਹੀਂ ਮਿਲ ਰਿਹਾ ਇਹਨਾਂ ਬੱਚਿਆਂ ਨੂੰ, ਅਤੇ ਅਦਰ ਸਟੇਟ ਦੇ ਵਿੱਚ ਮਿਲ ਰਿਹਾ। ਅਤੇ ਦੂਸਰੀ ਇੱਕ ਹੋਰ ਹੈ ਕਿ ਬੋਨ ਮੈਰੋ ਟ੍ਰਾਂਸਪਲਾਂਟ ਜਿਵੇਂ ਐਡਾ ਵੱਡਾ ਖਰਚੀਲਾ
1: ਜੀ
0: ਇਲਾਜ ਹੈ, ਜੇਕਰ ਇਹਦੇ ਵਿੱਚ ਸਟੇਟ ਗੌਰਮੈਂਟ ਹੈਲਪ ਕਰਦੀ ਹੈ ਤਾਂ ਉਹ ਪਰਿਵਾਰ ਦੇ ਲਈ ਕਾਫ਼ੀ ਈਜ਼ੀ ਹੋ ਸਕਦਾ
1: ਜੀ।
0: ਹਜੇ ਤੱਕ ਪੰਜਾਬ ਸਰਕਾਰ ਦੇ ਵੱਲੋਂ ਬੋਨ ਮੈਰੋ ਟ੍ਰਾਂਸਪਲਾਂਟ ਦੇ ਲਈ ਕੋਈ ਵੀ ਫੰਡ ਨਹੀਂ ਹੈਗਾ
1: ਜੀ।
0: ਜੇ ਮੈਂ ਹੋਰਾਂ ਦੀ ਗੱਲ ਕਰਾਂ ਤਾਂ 4 ਤੋਂ 5 ਅਜਿਹੇ ਸਟੇਟ ਨੇ ਜਿੱਥੇ 10 ਲੱਖ ਤੋਂ ਲੈ ਕੇ 25 ਲੱਖ ਤੱਕ ਹੈ ਜਿਹੜਾ ਇਸ ਬਿਮਾਰੀ ਦੇ ਲਈ, ਬੋਨ ਮੈਰੋ ਟ੍ਰਾਂਸਪਲਾਂਟ ਦੇ ਲਈ ਜਿਹੜਾ ਫੰਡ ਉਹ ਦਿੱਤਾ ਜਾਂਦਾ।
1: ਜਤਿੰਦਰ ਸਿੰਘ ਜੀ, ਇਸ ਬਿਮਾਰੀ ਦੇ ਵਿੱਚ ਖੂਨ ਜਿਹੜਾ ਹੈ ਅਜੇ ਲਵਾਏ ਨੂੰ 15 ਦਿਨ ਹੀ ਹੋਏ ਹੈ, ਉਹ ਦੁਬਾਰੇ ਫੇਰ ਘੱਟ ਕਿਵੇਂ ਜਾਂਦਾ? ਇਹ ਬਿਮਾਰੀ ਕਿਸ ਤਰ੍ਹਾਂ ਖਤਮ ਕਰਦੀ ਹੈ ਸਰੀਰ ਦੇ ਵਿੱਚ ਮੌਜੂਦ ਖੂਨ ਨੂੰ
0: ਜੀ? ਇਸ ਦੇ ਵਿੱਚ ਕੀ ਹੁੰਦਾ ਕਿ ਸਾਡਾ ਜੋ ਬੋਨ ਮੈਰੋ ਹੈ ਇਸ ਨੇ ਸੈੱਲੇ ਸਾਡੇ ਜਿਹੜੇ ਸਾਰੇ ਬਣਾਉਣੇ ਹੁੰਦੇ ਨੇ
1: ਜੀ।
0: ਥੈਲੇਸੀਮੀਆ ਦੇ ਵਿੱਚ ਕੀ ਹੈ ਕਿ ਇਕੱਲਾ RBC ਹੈ ਜਿਹੜੇ ਰੈੱਡ ਸੈੱਲ ਨੇ ਇਹ ਨਹੀਂ ਬਣਦੇ
1: ਜੀ।
0: ਤਾਂ ਜਦੋਂ ਉਹ ਨਹੀਂ ਬਣਦੇ, ਸਾਡੀ ਬੋਡੀ ਗਰੋਥ ਕਰਦੀ ਹੈ ਤਾਂ ਉਹ ਸੈੱਲ ਨੇ ਜਿਹੜੇ ਕਹਿ ਲਈਏ ਕਿ ਉਹ ਖਰਚ ਹੋ ਜਾਂਦੇ ਨੇ
1: ਜੀ।
0: ਤਾਂ ਉਹ ਜਦੋਂ ਖਰਚ ਹੋ ਜਾਂਦੇ 15 ਤੋਂ 18 ਦਿਨ ਇਹਨਾਂ ਦੀ ਜਿਹੜੀ ਮਿਆਦ ਰਹਿੰਦੀ ਹੈ ਥੈਲੇਸੀਮੀਆ ਦੇ ਵਿੱਚ, ਤਾਂ ਫਿਰ ਤੋਂ ਬਲੱਡ ਚੜਾਉਣਾ ਪੈਂਦਾ
1: ਜੀ। ਅਤੇ ਤੁਸੀਂ ਇਸ ਵੇਲੇ, ਤੁਹਾਡੇ ਕੋਲ ਰਜਿਸਟਰਡ ਕੇਸ ਜਿਹੜੇ ਹੈ ਉਹ 80-85 ਦੇ ਲਗਭਗ ਰਜਿਸਟਰਡ ਕੇਸ ਨੇ, ਇਹ ਸਾਰੇ ਕੇਸਾਂ ਦੇ ਵਿੱਚ ਉਹਨਾਂ ਸਾਰੇ ਬੱਚਿਆਂ ਨੂੰ ਖੂਨ ਜਿਹੜਾ ਹੈ ਉਹ ਕਿੱਥੇ ਕਿੱਥੇ ਤੁਹਾਡੇ ਵੱਲੋਂ ਜਾਂ ਸਿਹਤ ਵਿਭਾਗ ਦੀ ਮਦਦ ਦੇ ਨਾਲ ਚੜਵਾਇਆ ਜਾ ਰਿਹਾ ਜੀ? ਕਿਹੜੇ ਕਿਹੜੇ ਹਸਪਤਾਲਾਂ ਦੇ ਵਿੱਚ ਇਲਾਜ ਚੱਲ ਰਿਹਾ
0: ਜੀ? ਆਪਣੇ ਜਿਹੜੇ 84 ਬੱਚੇ ਨੇ, ਇਹਨਾਂ ਵਿੱਚ 35 ਦੇ ਕਰੀਬ ਬੱਚੇ ਨੇ ਜਿਹੜੇ ਉਹ ਸਿਵਲ ਹੋਸਪਿਟਲ ਬਠਿੰਡਾ ਦੇ ਵਿੱਚ ਉਹਨਾਂ ਦੇ ਬਲੱਡ ਚੜ੍ਹਦਾ
1: ਜੀ,
0: ਅਤੇ 35 ਦੇ ਕਰੀਬ ਹੀ ਹੈ ਜਿਹੜੇ ਬੱਚੇ ਦੇਸ਼ ਦੇ ਵਿੱਚ ਇਹਨਾਂ ਦੇ ਬਲੱਡ ਚੜ੍ਹਦਾ।
1: ਠੀਕ ਹੈ ਜੀ।
0: ਜਿਹੜਾ ਕਿ ਉਹ ਵੀ ਫ੍ਰੀ ਆਫ ਕੋਸਟ ਕਰਵਾਇਆ ਹੋਇਆ ਥੈਲੇਸੀਮੀਆ ਬੱਚਿਆਂ ਦੇ ਲਈ
1: ਜੀ,
0: ਉਹ ਇਹਨਾਂ ਤੋਂ ਕੋਈ ਵੀ ਚਾਰਜਸ ਵਗੈਰਾ ਨਹੀਂ ਲੈਂਦੇ
1: ਜੀ।
0: ਸਾਡੀ ਇੱਕ ਡਿਊਟੀ ਬਣਦੀ ਹੈ ਕਿ ਅਸੀਂ ਵਲੰਟਰੀ ਬਲੱਡ ਡੋਨੇਸ਼ਨ ਜਿਹੜੇ ਕੈਂਪ ਹੈ ਇਹ ਲਗਾਤਾਰ ਦਿੰਦੇ ਰਹਿੰਦੇ ਹਾਂ, ਜਿੰਨੇ ਪੋਸੀਬਲ ਹੁੰਦਾ ਸੀ ਉਹ ਦਿੰਦੇ ਹਾਂ, ਅਤੇ ਕੁਛ ਕੁ ਬੱਚੇ ਨੇ ਜਿਹੜੇ ਏਮਜ਼ ਬਠਿੰਡਾ ਦੇ ਵਿੱਚ ਵੀ ਨੇ।
1: ਠੀਕ ਹੈ ਜੀ।
0: ਅਤੇ ਜਿੱਥੇ ਸਾਡੀ ਕੋਸ਼ਿਸ਼ ਹੈ ਕਿ ਸਾਰੇ ਬੱਚੇ ਅਸੀਂ ਉੱਧਰ ਸ਼ਿਫਟ ਕਰੀਏ, ਪਰ ਉਹਨਾਂ ਦੀਆਂ ਕੁਛ ਮਜ਼ਬੂਰੀਆਂ ਹਾਲੇ ਤੱਕ ਕਿ ਕੋਈ ਮੈਨ ਪਾਵਰ ਲਾ ਲਓ ਜਾਂ ਕੁਛ ਹੋਰ ਇਸ਼ੂ ਨੇ ਜਿਸ ਕਰਕੇ ਉਹ ਬੱਚੇ ਸਾਰੇ ਲੈ ਨਹੀਂ ਰਹੇ
1: ਜੀ। ਸਰੋਤਿਓ, ਬਹੁਤ ਵਧੀਆ ਸਮਾਜ ਸੇਵਾ ਇਹ ਕਰ ਰਹੇ ਨੇ, ਕਿਉਂਕਿ ਬੱਚਾ ਜਿਹੜੇ ਮਾਂ ਬਾਪ ਕੋਲ ਹੈ ਉਸ ਵੇਲੇ ਉਸ ਬੱਚੇ ਦੀ ਤਕਲੀਫ ਦਰਦ ਉਹ ਹੀ ਬਿਆਨ ਕਰ ਸਕਦੇ ਆ। ਅਸੀਂ ਸਾਰੇ, ਸਾਡੇ ਘਰਾਂ ਦੇ ਵਿੱਚ ਵੀ ਬੱਚੇ ਨੇ, ਜੇਕਰ ਬੱਚੇ ਨੂੰ ਬੁਖਾਰ ਹੁੰਦਾ ਹੈ ਤਾਂ ਅਸੀਂ ਸਾਰੇ ਹੀ ਪਰਿਵਾਰ ਦੇ ਜੀ ਤਰਲੋ ਮੱਛੀ ਹੁੰਦੇ ਹਾਂ ਵੀ ਵੱਡੇ ਬਜ਼ੁਰਗ ਤਾਂ ਇਹ ਵੀ ਕਹਿੰਦੇ ਸੁਣੇ ਜਾਂਦੇ ਆ ਵੀ ਆਹ ਹਰੀ ਬਿਮਾਰੀ ਜਿਹੜੀ ਆ ਉਹ ਸਾਨੂੰ ਆ ਜਾਵੇ, ਬੱਚੇ ਨੂੰ ਨਾ ਆਵੇ। ਤਾਂ ਅਜਿਹੇ ਬੱਚਿਆਂ ਦੇ ਲਈ ਅਸੀਂ ਵਲੰਟੀਅਰ ਤੌਰ 'ਤੇ ਖੂਨਦਾਨ ਜ਼ਰੂਰ ਕਰਨਾ ਹੈ। ਅਜਿਹੇ ਨੂੰ ਲੈ ਕੇ ਅਸੀਂ ਕਿਸ ਤਰ੍ਹਾਂ ਹੋਰ ਮਦਦ ਕਰ ਸਕਦੇ ਹਾਂ? ਜਤਿੰਦਰ ਸਿੰਘ ਜੀ, ਤੁਹਾਡੀ ਅਤੇ ਤੁਹਾਡੀ ਸੰਸਥਾ ਦੀ, ਜੋ ਸਰੋਤੇ ਸੁਣ ਰਹੇ ਹੈ ਲੋਕ ਜਿਹੜੇ ਨੇ ਖੂਨਦਾਨੀ ਸੱਜਣ ਜਿਹੜੇ ਨੇ, ਉਹਨਾਂ ਤੋਂ ਕੀ ਤੁਸੀਂ ਤਵੱਕੋ ਕਰਦੇ ਹੋ
0: ਜੀ? ਉਹਨਾਂ ਨੂੰ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਜੀ, ਸਭ ਤੋਂ ਪਹਿਲਾਂ ਤਾਂ ਕਿ ਵੀ ਇਸ ਬਿਮਾਰੀ ਤੋਂ ਬਚਣ ਦੇ ਲਈ ਬੱਚਾ ਲੈਣ ਤੋਂ ਪਹਿਲਾਂ ਆਪਣੇ, ਕਿਉਂਕਿ ਸਾਡੇ ਬੱਚਿਆਂ ਦੇ ਅੱਗੇ ਮੈਰਿਜਾਂ ਹੁੰਦੀਆਂ
1: ਜੀ,
0: ਉਹ ਬੱਚਾ ਪਲਾਨ ਕਰਦੇ ਆ, ਤਾਂ

0: ਬੱਚਾ ਲੈਣ ਤੋਂ ਪਹਿਲਾਂ ਉਹ ਜ਼ਰੂਰ ਕਰਵਾਓ।
1: ਠੀਕ ਆ ਜੀ।
0: ਅਤੇ ਦੂਸਰਾ ਜੇ ਇਹਨਾਂ ਬੱਚਿਆਂ ਦੀ ਮੈਂ ਰਿਗਾਰਡਿੰਗ ਗੱਲ ਕਰਾਂ ਤਾਂ ਇਹਨਾਂ ਨੂੰ ਨਿਰੰਤਰ ਜਿਹੜੀ ਬਲੱਡ ਦੀ ਲੋੜ ਪੈਂਦੀ ਰਹਿੰਦੀ ਹੈ, ਅਤੇ ਅਜਿਹੇ ਹੋਰ ਬਹੁਤ ਕੇਸ ਨੇ ਜਿੱਥੇ ਸਾਨੂੰ ਬਲੱਡ ਦੀ ਲਗਾਤਾਰ ਹੀ ਲੋੜ ਪੈਂਦੀ ਰਹਿੰਦੀ ਹੈ, ਕਿਉਂਕਿ ਵੱਡੇ ਵੱਡੇ ਟਰਾਂਸਪਲਾਂਟ ਹੋਣ ਲੱਗ ਗਏ ਜਿਸ ਦੇ ਵਿੱਚ 40 to 50 ਯੂਨਿਟ ਇੱਕ ਬੰਦੇ ਦੀ ਲੱਗ ਜਾਂਦੀਆਂ।
1: ਠੀਕ ਹੈ।
0: ਤਾਂ ਸਾਨੂੰ ਹਰ ਇੱਕ ਨੂੰ ਜਿਹੜਾ ਬਲੱਡ ਹੈ ਦੇਣਾ ਚਾਹੀਦਾ, ਕਿਉਂਕਿ 3 ਮਹੀਨਿਆਂ ਬਾਅਦ ਅਸੀਂ ਬਲੱਡ ਦੇ ਸਕਦੇ ਹਾਂ। ਵੈਸੇ ਵੀ ਇਹਨਾਂ ਦੀ ਮਿਆਦ ਆ ਸਾਡੇ ਸੈੱਲਾਂ ਦੀ 3 ਮਹੀਨੇ ਹੁੰਦੀ ਹੈ, ਉਸ ਤੋਂ ਬਾਅਦ ਉਹਨਾਂ ਨੇ ਆਪਣੇ ਆਪ ਟੁੱਟ ਜਾਣਾ ਹੁੰਦਾ। ਜੇਕਰ ਉਸ ਤੋਂ ਪਹਿਲਾਂ ਇਹ ਡੋਨੇਟ ਕਰ ਦਿੰਦੇ ਆ ਤਾਂ ਉਹ ਕਿਸੇ ਦੀ ਲਾਈਫ ਜ਼ਿੰਦਗੀ ਬਚਾ ਸਕਦੇ।
1: ਠੀਕ ਹੈ ਜੀ।
0: ਤਾਂ ਇਹ ਇੰਨੀ ਮੇਰੀ ਬੇਨਤੀ ਆ ਸਾਡੇ ਸਰੋਤਿਆਂ ਦੀ।
1: ਜੀ ਜਤਿੰਦਰ ਸਿੰਘ ਜੀ, ਤੁਹਾਨੂੰ ਆਪ ਵੀ ਖੂਨਦਾਨ ਬੜੀ ਵਾਰੀ ਕਰਨਾ ਪਿਆ ਹੋਣਾ, ਤੁਸੀਂ ਕਰਦੇ ਵੀ ਰਹੇ ਹੋਵੋਗੇ, ਤੇ ਤੁਸੀਂ ਹੁਣ ਤੱਕ ਕਿੰਨੇ ਵਾਰੀ ਖੂਨਦਾਨ ਕੀਤਾ ਜੀ?
0: ਜੀ ਮੈਂ ਅਸਲ ਜਦੋਂ ਦਾ ਥੈਲਾਸੀਮੀਆ ਦੇ ਨਾਲ ਜੁੜਿਆ ਲਾਸਟ 10 ਸਾਲਾਂ ਤੋਂ, ਕਿਉਂਕਿ ਵੀ 11.5 ਸਾਲ ਦਾ ਮੇਰਾ ਬੇਟਾ
1: ਜੀ,
0: ਉਹਨੂੰ ਵੀ ਥੈਲਾਸੀਮੀਆ ਪ੍ਰੋਬਲਮ ਸੀ
1: ਜੀ,
0: ਤਾਂ ਉਦੋਂ ਤੋਂ ਹੀ ਮੈਨੂੰ ਇਸ ਚੀਜ਼ ਦਾ ਪਤਾ ਲੱਗਿਆ, ਤਾਂ ਸ਼ੁਰੂ ਤੋਂ ਹੀ ਮੈਂ ਬਲੱਡ ਜਿਹੜਾ ਡੋਨੇਟ ਕਰ ਰਿਹਾ।
1: ਬਹੁਤ ਅੱਛਾ।
0: ਤੇ 30 ਦੇ ਕਰੀਬ ਹੁਣ ਤੱਕ ਮੈਂ ਬਲੱਡ ਡੋਨੇਟ ਕੀਤਾ, ਤੇ ਹੁਣ ਲਗਾਤਾਰ ਹੀ ਹੁਣ ਮੈਂ ਮੇਰੀ ਕੋਸ਼ਿਸ਼ ਹੁੰਦੀ ਹੈ ਕਿ 3 ਮਹੀਨਿਆਂ ਬਾਅਦ ਬਲੱਡ ਆ ਜਿਹੜਾ ਉਹ ਦਿੱਤਾ ਜਾਵੇ।
1: ਜੀ ਬਹੁਤ ਸਾਰੇ ਕੇਸ ਜਿਹੜੇ ਹੈ ਉਹ ਤੁਸੀਂ ਨੇੜਿਓਂ ਦੇਖੇ ਨੇ, ਤੁਸੀਂ ਮਦਦ ਕਰਦੇ ਹੋ, ਅਜਿਹਾ ਕੇਸ ਜਿਹੜਾ ਤੁਹਾਨੂੰ ਲੱਗਦਾ ਹੋਵੇ ਕਿ ਉਸ ਦੇ ਵਿੱਚ ਰੱਬ ਨੇ ਤੁਹਾਡੀ ਨੇੜੇ ਹੋ ਕੇ ਸੁਣੀ ਤੇ ਉਹ ਬੱਚਾ ਜਿਹੜਾ ਹੈ ਉਹ ਤੰਦਰੁਸਤ ਹੈ ਅਜੇ ਤੱਕ ਵੀ ਤੁਹਾਡੇ ਨਾਲ ਹੈ, ਕੋਈ ਅਜਿਹਾ ਕੇਸ ਜਿੱਥੇ ਲੋਕਾਂ ਦੀ ਮਦਦ ਦੇ ਨਾਲ ਤੁਹਾਡੀ ਸੰਸਥਾ ਨੇ ਉਸ ਬੱਚੇ ਨੂੰ ਬਚਾਇਆ ਹੋਵੇ ਜੀ?
0: ਜੀ ਸਾਡੇ ਇੱਥੇ ਲੋਕਲੀ ਇੱਕ ਪ੍ਰਵੀਨ ਹੈ, ਉਸਦਾ ਬੇਟਾ ਜੀ ਦੀਪਾਂਸ਼ੂ
1: ਜੀ,
0: ਤੇ ਜਿਸ ਦੀ ਉਮਰ ਵੀ 14 ਸਾਲ ਸੀ।
1: ਹਾਂਜੀ।
0: ਤੇ ਬੜਾ ਰਿਸਕ ਸੀਗਾ ਉਸ ਉਮਰ ਦੇ ਵਿੱਚ ਬਲੱਡ ਟਰਾਂਸਪਲਾਂਟ ਕਰਵਾਉਣਾ।
1: ਠੀਕ ਹੈ ਜੀ।
0: ਦੂਸਰਾ ਕੀ ਸੀ, ਜਿਹੜਾ ਉਸਦੀ ਮਤਲਬ ਓਪੀਡੀ ਸ਼ੁਰੂ ਹੋ ਗਈ ਸੀ ਤਾਂ ਉਸਦੇ ਦੌਰਾਨ ਹੀ, ਕਿਉਂਕਿ ਉਹਦੇ ਬਲੱਡ ਪਹਿਲਾਂ ਚੜ੍ਹਦਾ ਰਹਿੰਦਾ ਸੀ,
1: ਹਾਂਜੀ,
0: ਤਾਂ ਉਸਨੂੰ ਕਾਲਾ ਪੀਲੀਏ ਦੀ ਸ਼ਿਕਾਇਤ ਆ ਗਈ ਸੀ।
1: ਠੀਕ ਹੈ ਜੀ।
0: ਤਾਂ ਉਹ ਡਾਕਟਰ ਨੇ ਕਿਹਾ ਕਿ ਇਹ ਜਿਹੜੀ ਕੰਪਲੀਕੇਸ਼ਨ ਹੈ ਬਹੁਤ ਵੱਡੀ ਹੈ, ਤਾਂ ਉਸ ਤੋਂ ਬਾਅਦ ਉਹਦੀ ਮੈਡੀਸਨ ਲਗਾਤਾਰ ਸ਼ੁਰੂ ਕੀਤੀ
1: ਜੀ,
0: ਅਤੇ ਉਸਦੇ ਲਈ ਫੰਡ ਆ ਜਿਹੜੇ ਉਹ ਵੀ ਅਸੀਂ ਪ੍ਰਬੰਧ ਕਰਨਾ ਸ਼ੁਰੂ ਕੀਤਾ, ਜਿਹੜਾ ਕਿ ਸੰਗਤ ਦੇ ਸਹਿਯੋਗ ਦੇ ਨਾਲ ਸੰਭਵ ਹੋਇਆ
1: ਜੀ।
0: ਤਾਂ ਉਸਦੇ ਵਿੱਚ ਸਾਨੂੰ ਕਾਫੀ ਸਟਰਗਲ ਕਰਨਾ ਪਿਆ, ਬੱਚੇ ਨੂੰ ਵੀ, ਪੇਰੈਂਟਸ ਨੂੰ ਵੀ ਅਤੇ ਸਾਨੂੰ ਵੀ, ਤਾਂ ਪਰ ਮੈਂ ਉਹ ਧੰਨਵਾਦ ਕਰਦਾ ਸਾਡੇ ਲੋਕਾਂ ਦਾ ਕਿ ਜਿਨ੍ਹਾਂ ਨੇ ਉਸ ਦੁੱਖ ਦੀ ਘੜੀ ਦੇ ਵਿੱਚ ਉਸ ਬੱਚੇ ਦੇ ਨਾਲ ਖੜੇ
1: ਜੀ। ਥੈਲੇਸੀਮੀਆ ਪ੍ਰਭਾਵਿਤ ਬਹੁਤ ਸਾਰੇ ਬੱਚੇ ਅਜਿਹੇ ਵੀ ਹੋਣਗੇ ਜੋ ਸਰਦੇ ਪੁੱਜਦੇ ਘਰਾਂ ਦੇ ਹੋਣਗੇ, ਉਹ ਪ੍ਰਾਈਵੇਟ ਤੌਰ 'ਤੇ ਵੀ ਇਲਾਜ ਕਰਾ ਰਹੇ ਹੋਣਗੇ। ਪ੍ਰਾਈਵੇਟ ਤੌਰ 'ਤੇ ਇਲਾਜ ਇਸ ਦਾ ਕਿਸ ਤਰ੍ਹਾਂ ਦਾ ਹੈ, ਬਾਹਰ ਸੰਭਵ, ਅਸੀਂ ਇਸ ਬਾਰੇ ਵੀ ਥੋੜ੍ਹਾ ਜਿਹਾ ਜਾਣਨਾ ਚਾਹੁੰਦੇ ਹਾਂ
0: ਜੀ। ਹਾਂ, ਬਹੁਤ ਪਰਿਵਾਰ ਅਜਿਹੇ ਨੇ ਜਿਹੜੇ ਇਹ ਦੱਸਦੇ ਨੇ ਕਿ ਸਾਡੇ ਬੱਚੇ ਨੂੰ ਪ੍ਰੋਬਲਮ ਹੈ ਥੈਲੇਸੀਮੀਆ ਦੀ, ਪਰ ਜਦੋਂ ਉਹਦੇ ਨਾਲ ਲੜਦੇ ਨੇ ਤਾਂ ਉਹਨਾਂ ਨੂੰ ਅਖੀਰ ਦੱਸਣਾ ਪੈਂਦਾ, ਕਿਉਂਕਿ ਕੋਈ ਰਾਹ ਨਹੀਂ ਬਣਦਾ
1: ਜੀ।
0: ਅਸੀਂ ਇੰਨਾ ਨਹੀਂ ਕਹਿ ਸਕਦੇ ਕਿ ਕੱਲਾ ਅਸੀਂ ਡਾਕਟਰ ਕੋਲ ਜਾ ਕੇ ਅਸੀਂ ਸਾਰਾ ਕੁਝ ਸਾਨੂੰ ਪਤਾ ਚੱਲ ਜਾਏਗਾ
1: ਜੀ,
0: ਤੇ ਇਸ ਨਾਲ ਕਾਫੀ ਬੜਾ ਸਾਨੂੰ ਸੰਘਰਸ਼ ਕਰਨਾ ਪੈਂਦਾ ਕਾਫੀ। ਜੇਕਰ ਕਹਿੰਦੇ ਹੁੰਦੇ ਆਪਾਂ ਕਿਸੇ ਨੂੰ ਦੱਸਦੇ ਹਾਂ ਤਾਂ ਫੇਰ ਹੀ ਕੋਈ ਰਾਹ ਬਣਦਾ,
1: ਵਾਕਈ।
0: ਤਾਂ ਮੇਰੇ ਨਾਲ ਕੁਛ ਅਜਿਹੀਆਂ ਫੈਮਿਲੀਆਂ ਜੁੜੀਆਂ ਜਿਨ੍ਹਾਂ ਨੇ ਹਾਲੇ ਤੱਕ ਕਿਸੇ ਨੂੰ ਦੱਸਿਆ, ਪਰ ਉਹ ਮੇਰੇ ਟੱਚ ਦੇ ਵਿੱਚ ਆਈਆਂ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਇਹ ਇਹਨਾਂ ਜਿਹੜੇ ਬੱਚਿਆਂ ਦੇ ਲਈ ਕੰਮ ਕਰਦੇ ਨੇ
1: ਜੀ।
0: ਤਾਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿੰਨਾ ਅਸੀਂ 10 ਸਾਲਾਂ ਦੇ ਵਿੱਚ ਹੰਢਾਇਆ ਤਾਂ ਉਹ ਸਾਰਾ ਉਹਨਾਂ ਨਾਲ ਸਾਂਝਾ ਕਰਦੇ ਹਾਂ
1: ਜੀ।
0: ਤਾਂ ਖੁਸ਼ੀ ਮਿਲਦੀ ਹੈ ਕਿ ਕਈ ਵਾਰ ਅਜਿਹੇ ਫੈਮਿਲੀ ਆਈਆਂ ਨੇ ਜਿਹੜੀਆਂ ਕਈ ਗੱਲ ਤੋਂ ਸੰਤੁਸ਼ਟ ਨੇ, ਉਹਨਾਂ ਦੇ ਬਲੱਡ ਵੀ ਚੰਗਾ ਲੱਗ ਰਿਹਾ ਅਤੇ ਉਹ ਬੱਚੇ ਦੀ ਜਿਹੜੀ ਕੇਅਰ ਵੀ ਆ ਉਸ ਚੰਗੇ ਢੰਗ ਤਰੀਕੇ ਨਾਲ ਰੱਖ ਰਹੇ ਨੇ
1: ਜੀ।
0: ਅਤੇ ਟਰਾਂਸਪਲਾਂਟ ਦੇ ਵੱਲ ਸਾਡੀ ਕੋਸ਼ਿਸ਼ ਹੈ ਕਿ ਜਿੰਨੇ ਬੱਚਿਆਂ ਨੂੰ ਅਸੀਂ ਲਿਜਾ ਸਕਦੇ ਹਾਂ ਉਹ ਨਿਰੰਤਰ ਜਿਹੜੀ ਕੋਸ਼ਿਸ਼ ਜਾਰੀ ਹੈ ਸਾਡੀ
1: ਜੀ। ਬਹੁਤ ਅੱਛੇ। ਇਹ ਵੀ ਇੱਕ ਤਰ੍ਹਾਂ ਦੀ ਸਾਵਧਾਨੀ ਹੈ ਜਤਿੰਦਰ ਸਿੰਘ ਜੀ, ਕਿ ਸਮੇਂ ਸਿਰ ਡਾਕਟਰਾਂ ਦੀ ਸਲਾਹ ਲੈਂਦੇ ਹੋਏ ਇਹ ਇਲਾਜ ਕਰਾਉਣਾ, ਜਿਸ ਦੇ ਵਿੱਚ ਜੇ ਤੁਸੀਂ ਕਿਸੇ ਸੰਸਥਾ ਦੇ ਨਾਲ ਕਿਸੇ NGO ਦੇ ਨਾਲ ਵੀ ਜੁੜ ਜਾਂਦੇ ਹੋ ਤਾਂ ਵੀ ਤੁਹਾਨੂੰ ਇਸ ਰੋਗ ਬਾਰੇ ਜਾਂ ਤੁਹਾਡੇ ਬੱਚੇ ਨੂੰ ਮਿਲਦੀਆਂ ਸੁਵਿਧਾਵਾਂ ਬਾਰੇ ਬਹੁਤ ਜ਼ਿਆਦਾ ਜਾਣਕਾਰੀ ਹੋ ਜਾਂਦੀ
0: ਹੈ।
1: ਤਾਂ ਅਜਿਹੇ 'ਚ ਸਵਾਲ ਮੇਰਾ ਇਹ ਕਿ ਕਿਸ ਤਰ੍ਹਾਂ ਦੀਆਂ ਹੋਰ ਸਾਵਧਾਨੀਆਂ ਉਹਨਾਂ ਮਾਪਿਆਂ ਨੇ ਰੱਖਣੀ ਹੈ ਜਿਨ੍ਹਾਂ ਦੇ ਬੱਚੇ ਨੂੰ ਇਹ ਸ਼ਿਕਾਇਤ ਹੈ, ਪਰਿਵਾਰ ਦੇ ਹੋਰ ਸਾਰੇ ਹੀ ਜੀ ਰਲ ਕੇ ਕਿਸ ਤਰ੍ਹਾਂ ਦੀ ਸਪੋਰਟ ਉਸ ਬੱਚੇ ਨੂੰ ਕਰਨ
0: ਜੀ? ਇਹ ਬਹੁਤ ਵਧੀਆ ਸਵਾਲ ਹੈ ਤੁਹਾਡਾ। ਸਭ ਤੋਂ ਪਹਿਲਾਂ ਕੀ ਹੈ ਕਿ ਅਸੀਂ ਬੱਚੇ ਦਾ ਜਿਹੜਾ ਬਲੱਡ ਆ ਉਹ ਕੱਟਣ ਨਹੀਂ ਦੇਣਾ
1: ਜੀ।
0: ਜਦੋਂ ਅਸੀਂ ਬੱਚੇ ਦੇ ਬਲੱਡ ਲਵਾਉਣ ਲਈ ਲੈ ਕੇ ਜਾਣਾ ਹੈ, ਉਸ ਟਾਈਮ ਉਸ ਦੇ ਵਿੱਚ ਹੀਮੋਗਲੋਬਿਨ ਦੀ ਜਿਹੜੀ ਮਾਤਰਾ 9.5 to 10 grams ਹੋਣੀ ਚਾਹੀਦੀ
1: ਹੈ।
0: ਜਿਸ ਦੇ ਨਾਲ ਕੀ ਹੈ ਕਿ ਬੱਚੇ ਦੀ ਜਿਹੜੀ ਗਰੋਥ ਆ ਉਹ ਅੱਛੀ ਰਹੇਗੀ
1: ਜੀ,
0: ਬੱਚੇ ਦਾ ਜਿਹੜਾ ਆਇਰਨ ਹੈ ਉਹ ਵੀ ਇਹਦੀ ਜ਼ਿਆਦਾ ਵਧੇਗਾ
1: ਜੀ।
0: ਅਤੇ ਦੂਸਰਾ ਕੀ ਹੈ ਕਿ ਜਦੋਂ ਬਲੱਡ ਦਾ ਲੈਵਲ ਆ ਘੱਟ ਰਹਿਣ ਲੱਗ ਜਾਂਦਾ ਤਾਂ ਸਪਲੀਨ ਸਾਡੀ ਤਿੱਲੀ ਇਹਦਾ ਸਾਈਜ਼ ਵਧਣਾ ਸ਼ੁਰੂ ਹੋ ਜਾਂਦਾ, ਬੱਚੇ ਦਾ ਪੇਟ ਆ ਜਿਹੜਾ ਬਾਹਰ ਆਉਣ ਲੱਗ ਜਾਂਦਾ, ਤਾਂ ਉਸ ਦੇ ਨਾਲ ਇਹ ਸਮੱਸਿਆ ਵੀ ਨਹੀਂ ਆਵੇਗੀ
1: ਜੀ।
0: ਅਤੇ ਜੇਕਰ ਬਲੱਡ ਤੁਹਾਨੂੰ ਦੱਸਿਆ ਵੀ ਪੂਰਾ ਰਹਿੰਦਾ ਤਾਂ ਕਾਫੀ ਜਿਹੜੀਆਂ ਸਮੱਸਿਆਵਾਂ ਤੋਂ ਅਸੀਂ ਬੱਚੇ ਨੂੰ ਬਚਾ ਸਕਦੇ ਹਾਂ, ਇਹ ਸਭ ਤੋਂ ਜਿਹੜੀ ਮੇਨ ਜਿਹੜੀ ਧਿਆਨ 'ਚ ਰੱਖਣ ਵਾਲੀ ਗੱਲ ਹੈ
1: ਜੀ। ਸਕੂਲਾਂ ਕਾਲਜਾਂ ਦੇ ਵਿੱਚ ਵੀ ਤੁਸੀਂ ਇਸ ਬਾਬਤ ਜਾਣਕਾਰੀ ਫੈਲਾਉਣ ਪਹੁੰਚਾਉਣ ਜਾਂਦੇ ਹੋਵੋਗੇ, ਸੈਮੀਨਾਰ ਜਿਹੜੇ ਹੈ ਉਹ ਵੀ ਲਗਾਉਂਦੇ ਹੋਵੋਗੇ, ਤੁਸੀਂ ਬੱਚਿਆਂ ਨੂੰ, ਟੀਚਰਸ ਨੂੰ, ਸੁਣ ਰਹੇ ਸਰੋਤਿਆਂ ਨੂੰ ਇੱਕ ਵਾਰ ਫਿਰ ਅਖੀਰ 'ਚ ਕੀ ਅਪੀਲ ਕਰਨਾ ਚਾਹੋਗੇ?
0: ਜਿੱਥੇ ਵੀ ਸਾਡੇ ਅਵੇਅਰਨੈਸ ਕੈਂਪ ਹੁੰਦੇ ਨੇ ਉੱਥੇ ਇਸ ਬਾਰੇ ਸਾਰੀ ਜਾਣਕਾਰੀ ਦੇ ਕੇ ਅਖੀਰ ਦੇ ਵਿੱਚ ਸਾਡਾ ਮੈਸੇਜ ਇਹੀ ਹੁੰਦਾ ਕਿ

0: ਇਹ ਇਲਾਜ ਅਗਲੇ ਪੱਧਰ ਤੱਕ ਕਰਾਉਣਾ ਚਾਹੁੰਦੇ ਹੈ, ਬੋਨ ਮੈਰੋ ਟ੍ਰਾਂਸਪਲਾਂਟ ਕਰਾਉਣਾ ਚਾਹੁੰਦੇ ਹੈ, ਜਾਂ ਤੁਸੀਂ ਵੀ ਬਹੁਤ ਸਾਰੇ ਬੱਚਿਆਂ ਦਾ ਇਹ ਇਲਾਜ ਕਰਵਾਇਆ ਹੋਣਾ, ਤਾਂ ਇਹ ਇਲਾਜ ਕਿੱਥੇ ਕਿੱਥੇ ਸੰਭਵ ਹੈ ਬੋਨ ਮੈਰੋ ਟ੍ਰਾਂਸਪਲਾਂਟ?
1: ਜੀ, ਬੋਨ ਮੈਰੋ ਟ੍ਰਾਂਸਪਲਾਂਟ ਹੈ ਜਿਹੜਾ, ਜੇਕਰ ਅਸੀਂ ਸਾਡੇ ਪੰਜਾਬ ਦੀ ਗੱਲ ਕਰੀਏ ਤਾਂ ਸਾਡੇ ਪੀ ਜੀ ਆਈ ਚੰਡੀਗੜ੍ਹ ਅਤੇ ਸੀ ਐਮ ਸੀ ਲੁਧਿਆਣਾ ਦੇ ਵਿੱਚ ਹੁੰਦਾ
0: ਜੀ।
1: ਅਤੇ ਜੇਕਰ ਇਸ ਤੋਂ ਬਾਹਰ ਆਪਾਂ ਕਰਦੇ ਹਾਂ ਤਾਂ ਦਿੱਲੀ ਦੇ ਵਿੱਚ ਕੀ ਹੈ, ਰਾਜੀਵ ਗਾਂਧੀ ਕੈਂਸਰ ਹੋਸਪਿਟਲ ਹੈ,
0: ਠੀਕ ਹੈ ਜੀ,
1: ਅਤੇ ਫੋਰਟਿਸ ਗੁੜਗਾਵਾਂ ਦੇ ਵਿੱਚ ਹੈ
0: ਜੀ,
1: ਅਪੋਲੋ ਦਿੱਲੀ ਦੇ ਵਿੱਚ ਹੈ, ਮੈਕਸ ਦਿੱਲੀ ਦੇ ਵਿੱਚ ਹੈ, ਮੈਦਾਂਤਾ ਦੇ ਵਿੱਚ ਹੈ। ਸਾਡੇ ਇਹ ਜਿਹੜੇ ਨਜ਼ਦੀਕ ਜਿਹੜੇ ਸਾਨੂੰ ਪੈਂਦੇ ਨੇ, ਇਹਨਾਂ ਦੇ ਵਿੱਚ ਇਹ ਜਿਹੜੇ ਟ੍ਰਾਂਸਪਲਾਂਟ ਨੇ ਉਹ ਹੋ ਰਹੇ ਨੇ। ਅਤੇ ਜੇ ਮੈਂ ਪੀ ਜੀ ਆਈ ਦੀ ਗੱਲ ਕਰਾਂ ਤਾਂ ਜਿਨ੍ਹਾਂ ਬੱਚਿਆਂ ਦਾ ਫੈਮਿਲੀ ਦੇ ਵਿੱਚੋਂ ਮਿਲ ਜਾਂਦਾ ਸਿਬਲਿੰਗ ਦੇ ਨਾਲ
0: ਜੀ,
1: ਤਾਂ ਮੈਂ ਉਹਨਾਂ ਨੂੰ ਕਹਾਂ ਕਿ ਉਹ ਉੱਧਰ ਜਾ ਸਕਦੇ ਨੇ।
0: ਮੇਰੇ ਸਵਾਲਾਂ ਤੋਂ ਛੁੱਟ ਜਤਿੰਦਰ ਸਿੰਘ ਜੀ, ਹੋਰ ਕੋਈ ਜਾਣਕਾਰੀ ਅਜਿਹੀ ਤੁਹਾਨੂੰ ਲੱਗਦਾ ਕਿ ਸਰੋਤਿਆਂ ਦੇ ਨਾਲ ਸਾਂਝੀ ਕਰਨੀ ਜ਼ਰੂਰੀ ਹੈ ਪਰ ਮੈਂ ਉਹ ਤੁਹਾਡੇ ਤੋਂ ਨਹੀਂ ਪੁੱਛੀ?
1: ਜਿਹੜੀ ਜਾਣਕਾਰੀ ਉਹ ਮੈਂ ਇਹ ਸਾਂਝੀ ਕਰਨਾ ਚਾਹੁੰਦਾ ਕਿ ਜਦੋਂ ਬੱਚਾ ਥੈਲਾਸੀਮੀਆ ਮੇਜਰ ਪੈਦਾ ਹੋ ਜਾਂਦਾ
0: ਜੀ,
1: ਤਾਂ ਉਹ ਇੱਕ ਵਾਰ ਡਾਕਟਰ ਦੇ ਕੋਲ ਚਲਿਆ ਜਾਂਦਾ,
0: ਠੀਕ ਆ ਜੀ।
1: ਜਦੋਂ ਡਾਕਟਰ ਦੇ ਕੋਲ ਚਲਿਆ ਜਾਂਦਾ, ਉਹ ਦੇਖੋ ਡਾਕਟਰ 'ਤੇ ਡਿਪੈਂਡ ਕਰਦਾ ਕਿ ਉਹ ਕਿਹੜੇ ਡਾਕਟਰ ਕੋਲ ਗਿਆ
0: ਜੀ,
1: ਉਸ ਡਾਕਟਰ ਨੂੰ ਥੈਲੇਸੀਮੀਆ ਬਾਰੇ ਕਿੰਨੀ ਕੁ ਮਤਲਬ ਜਾਣਕਾਰੀ ਹੈ
0: ਜੀ।
1: ਤਾਂ ਕਈ ਵਾਰ ਕੀ ਹੁੰਦਾ, ਜਦੋਂ ਜਿਸ ਦੀ ਜਾਣਕਾਰੀ ਕੰਪਲੀਟ ਨਹੀਂ ਹੁੰਦੀ, ਅਨਕੰਪਲੀਟ ਹੁੰਦੀ ਹੈ, ਉਸ ਕੋਲ ਅਸੀਂ ਚਲੇ ਜਾਂਦੇ ਹਾਂ, ਤਾਂ ਉਹ ਤੁਹਾਨੂੰ, ਜਿਸ ਤਰ੍ਹਾਂ ਮੇਰੇ ਨਾਲ ਹੋਇਆ ਕਿ ਉਹ ਕਈ ਵਾਰ ਪੇਰੈਂਟਸ ਆ ਜਿਹੜੇ ਉਹ ਨੈਗੇਟਿਵ ਹੋ ਜਾਂਦੇ ਨੇ।
0: ਅੱਛਾ ਜੀ।
1: ਕਿਉਂਕਿ ਉਹਨਾਂ ਨੂੰ ਸਿੱਧਾ ਦੱਸ ਦਿੱਤਾ ਜਾਂਦਾ ਕਿ ਇਹਦੇ ਸਾਰੀ ਉਮਰ ਬਲੱਡ ਲੱਗਣਾ, ਬਸ ਬਲੱਡ ਲਵਾਈ ਚਲੋ
0: ਜੀ।
1: ਪਰ ਬੜਾ ਕੁਛ ਹੈ, ਜਿਵੇਂ ਤੁਹਾਨੂੰ ਦੱਸਿਆ ਕਿ ਇਹਨਾਂ ਦਾ ਇਹ ਨੋਰਮਲ ਹੋ ਸਕਦੇ ਨੇ ਇਲਾਜ ਕਰਵਾ ਕੇ, ਤਾਂ ਸ਼ੁਰੂ ਦੇ ਵਿੱਚ ਤੁਸੀਂ ਜੇਕਰ ਇਹ ਸਮੱਸਿਆ ਆਉਂਦੀ ਹੈ ਤਾਂ ਕਿਸੇ ਚੰਗੇ ਡਾਕਟਰ ਦੇ ਕੋਲ ਜਾਓ ਜਿਹੜਾ ਇਸ ਬਿਮਾਰੀ ਪ੍ਰਤੀ ਚੰਗੀ ਨੌਲੇਜ ਰੱਖਦਾ, ਤਾਂ ਤੁਸੀਂ ਇੱਕ ਥਾਂ ਤੇ ਫਿਰ ਵੀ ਨਾ ਖੜੋ, ਤੁਸੀਂ ਤਿੰਨ ਚਾਰ ਓਪੀਨੀਅਨ ਜਿਹੜੇ ਲੈ ਕੇ ਅੱਗੇ ਤੁਸੀਂ ਇਸ ਬਿਮਾਰੀ ਦੇ ਨਾਲ ਜਿਹੜਾ ਲੜਨ ਦਾ ਇੱਕ ਹੈ ਨਾ ਤਰੀਕਾ ਹੈ ਉਹ ਸਾਨੂੰ ਅਪਣਾਉਣਾ ਚਾਹੀਦਾ
0: ਜੀ।
1: ਸ਼ੁਰੂ ਦੇ ਵਿੱਚ ਕੀ ਹੈ ਕਿ ਇਹ 6 ਮਹੀਨੇ ਦੇ ਵਿੱਚ ਹੈ ਜਿਹੜੀ ਇਹ ਬਿਮਾਰੀ ਹੈ ਡਾਇਗਨੋਜ਼ ਹੋ ਜਾਂਦੀ ਹੈ
0: ਜੀ।
1: ਜੇ ਤਾਂ ਕਿਸੇ ਬੱਚੇ ਨੂੰ 4 ਮਹੀਨੇ ਦਾ ਲਾ ਲਓ ਜਾਂ 3 ਮਹੀਨੇ ਦਾ ਲਾ ਲਓ, ਉਹਨੂੰ ਬੁਖਾਰ ਚੜ੍ਹਨਾ ਸ਼ੁਰੂ ਹੋ ਜਾਂਦਾ,
0: ਠੀਕ ਹੈ ਜੀ।
1: ਕਈ ਵਾਰ ਬੁਖਾਰ ਲਗਾਤਾਰ ਚੱਲਦਾ ਰਹਿੰਦਾ, ਮੈਡੀਸਨ ਦੇਤੀ ਉਹ ਉਤਰ ਗਿਆ ਪਰ ਉਹ ਫਿਰ ਹੋ ਗਿਆ
0: ਜੀ।
1: ਕਈ ਵਾਰ TLC ਵੱਧ ਜਾਂਦੇ ਨੇ।
0: ਅੱਛਾ ਜੀ।
1: ਜੇ ਮੇਨ ਜਿਹੜਾ ਸਿਮਟਮ ਕਿ ਜਦੋਂ ਬਲੱਡ ਦਾ ਲੈਵਲ ਘੱਟ ਜਾਂਦਾ ਤਾਂ ਉਹ ਬੱਚਾ ਪੀਲਾ ਪੈਣਾ ਸ਼ੁਰੂ ਹੋ ਜਾਂਦਾ।
0: ਅੱਛਾ ਜੀ।
1: ਉਹਦਾ ਸੁਭਾਅ ਜਿਹੜਾ ਚਿੜਚਿੜਾ ਹੋ ਜਾਂਦਾ, ਉਹ ਖਾਣਾ ਪੀਣਾ ਛੱਡ ਦਿੰਦਾ, ਦੁੱਧ ਲੈਣਾ ਛੱਡ ਦਿੰਦਾ, ਇਹ ਜਿਹੜੇ ਮੇਨ ਸਿਮਟਮ ਨੇ। ਉਸ ਤੋਂ ਬਾਅਦ ਕੀ ਹੈ, ਜਦੋਂ ਅਸੀਂ ਡਾਕਟਰ ਕੋਲ ਲਿਜਾਂਦੇ ਹਾਂ, ਉਸਦਾ ਬਲੱਡ ਚੈੱਕ ਕੀਤਾ ਜਾਂਦਾ, ਬਲੱਡ ਘੱਟ ਹੁੰਦਾ
0: ਜੀ,
1: ਤਾਂ ਉਹ ਕੁਛ ਆਇਰਨ ਦੀਆਂ ਦਵਾਈਆਂ ਜਿਹੜੀਆਂ ਦੇ ਦਿੱਤੀਆਂ ਜਾਂਦੀਆਂ ਬਲੱਡ ਵਧਾਉਣ ਦੇ ਲਈ
0: ਜੀ।
1: ਪਰ ਜਦੋਂ ਅਸੀਂ ਉਹ 15 ਦਿਨਾਂ ਬਾਅਦ ਫਿਰ ਕੋਈ 20 ਦਿਨਾਂ ਬਾਅਦ ਚੈੱਕ ਕਰਵਾਉਂਦੇ ਹਾਂ ਤਾਂ ਉਹ ਲੈਵਲ ਵਧਣ ਦੀ ਬਜਾਏ ਫਿਰ ਘੱਟ ਜਾਂਦਾ
0: ਜੀ,
1: ਤਾਂ ਉੱਥੇ ਉਹ ਇੱਕ ਸ਼ੱਕ ਪੈਦਾ ਹੁੰਦਾ ਕਿ ਕਿਤੇ ਇਹ ਥੈਲਾਸੀਮੀਆ ਮੇਜਰ ਤਾਂ ਨਹੀਂ
0: ਜੀ।
1: ਅਤੇ ਜਦੋਂ ਅਸੀਂ ਉਹ ਫਿਰ ਉਹਦੀ HPLC ਰਿਪੋਰਟ ਕਰਵਾਉਂਦੇ ਹਾਂ ਤਾਂ ਉਹਦੇ ਵਿੱਚ ਉਹ ਡਾਇਗਨੋਸ ਹੋ ਜਾਂਦਾ ਕਿ ਇਹ ਬੱਚਾ ਥੈਲਾਸੀਮੀਆ
0: ਜੀ। ਜਤਿੰਦਰ ਸਿੰਘ ਜੀ, ਤੁਸੀਂ ਬੜੀ ਬਿਹਤਰੀਨ ਜਾਣਕਾਰੀ ਸਟੂਡੀਓ 'ਚ ਸਾਨੂੰ ਥੈਲੇਸੀਮੀਆ ਪ੍ਰਭਾਵਿਤ ਬੱਚਿਆਂ ਅਤੇ ਉਹਨਾਂ ਦੇ ਇਲਾਜ ਬਾਰੇ ਦਿੱਤੀ। ਤੁਹਾਡੀ ਸੰਸਥਾ ਵੀ ਇਹਨਾਂ ਬੱਚਿਆਂ ਦਾ ਪੁਰਜ਼ੋਰ ਸਾਥ ਦੇ ਰਹੀ ਹੈ। ਤੁਹਾਡਾ ਸਾਡੇ ਸਟੂਡੀਓ 'ਚ ਆਉਣ 'ਤੇ ਬਹੁਤ ਬਹੁਤ ਧੰਨਵਾਦ।
1: ਬਹੁਤ ਬਹੁਤ ਧੰਨਵਾਦ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ।
2: ਹੁਣੇ ਤੁਸੀਂ ਸੁਣ ਰਹੇ ਸੀ ਥੈਲੇਸੀਮੀਆ ਦੀ ਬਿਮਾਰੀ ਅਤੇ ਇਸ ਤੋਂ ਬਚਾਅ ਇਲਾਜ ਕਿਵੇਂ ਹੋ ਸਕਦਾ, ਅਤੇ ਇਸ ਬਾਰੇ ਜਾਣਕਾਰੀ ਦੇ ਰਹੇ ਸੀ ਜਤਿੰਦਰ ਸਿੰਘ, ਅਤੇ ਇਹਨਾਂ ਨਾਲ ਮੁਲਾਕਾਤ ਕਰ ਰਹੇ ਸੀ ਮਨਦੀਪ ਰਜੋਰਾ। FM ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਚੂਨ ਕੀਤਾ ਆਕਾਸ਼ਵਾਣੀ FM ਬਠਿੰਡਾ ਸਟੂਡੀਓ ਦੀ ਘੜੀ ਤੇ ਸਮਾਂ 12:55। ਆਓ ਸੁਣਦੇ ਹਾਂ ਕੁਲਵਿੰਦਰ ਬਿੱਲਾ ਦੀ ਆਵਾਜ਼ ਦੇ ਵਿੱਚ ਇਹ ਗੀਤ, ਪਰ ਉਸ ਤੋਂ ਪਹਿਲਾਂ ਕੁਝ ਕਮਰਸ਼ੀਅਲ ਬ੍ਰੇਕ।
3: अर्क गुलाब, अर्क केवड़ा, चंदन तेल एवं खस तेल से निर्मित हर्बल शरबत मौज बहार, तन मन को ताजा कर जाए।

ਤੁਸੀਂ ਸੁਣ ਰਹੇ ਸੀ ਬਰਕਤ ਸਿੱਧੂ ਦੀ ਆਵਾਜ਼ ਦੇ ਵਿੱਚ ਗੀਤ ਪੀਰ। ਐਫਐਮ ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਚੁਣ ਕੀਤਾ ਆਕਾਸ਼ਵਾਣੀ ਐਫਐਮ ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ 1:06। ਆਓ ਸੁਣਦੇ ਹਾਂ ਫਿਲਮ ਅਤ ਖੁਦਾ ਦਾ ਵੈਰ, ਆਵਾਜ਼ ਨੂਰ ਜਹਾਨ ਦੀ।

0: ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਘਰ ਪਰਿਵਾਰ।
1: ਪ੍ਰੋਗਰਾਮ ਘਰ ਪਰਿਵਾਰ,
0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਘਰ ਪਰਿਵਾਰ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ, ਤੁਸੀਂ ਚੁਣ ਕੀਤਾ ਆਕਾਸ਼ਵਾਣੀ ਐਫ ਐਮ ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ 1:09:40 ਤੇ ਸੁਣੋਗੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪ੍ਰਦੇਸ਼ਿਕ ਖ਼ਬਰਾਂ।

ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਭਾਰਤ ਨੇ ਆਤਮ ਨਿਰਭਰ ਭਾਰਤ ਪਹਿਲ ਕਦਮੀ ਤਹਿਤ ਆਪਣੀਆਂ ਸਵਦੇਸ਼ੀ ਰੱਖਿਆ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਵੱਲ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਿਆ। ਰੱਖਿਆ ਖੋਜ ਤੇ ਵਿਕਾਸ ਸੰਗਠਨ DRDO ਨੇ ਮਨੁੱਖ ਰਹਿਤ ਹਵਾਈ ਵਾਹਨ ਰਾਹੀਂ ਲਾਂਚ ਕੀਤੀ ਗਈ ਪ੍ਰੀਸੀਜ਼ਨ ਗਾਈਡਡ ਮਿਸਾਈਲ ULBJM-V3 ਦੀਆਂ ਅੰਤਮ ਵਿਕਾਸ ਵਰਖਾਂ ਨੂੰ ਸਫਲਤਾ ਨਾਲ ਪੂਰਾ ਕਰ ਲਿਆ, ਜੋ ਦੇਸ਼ ਦੇ ਰੱਖਿਆ ਖੇਤਰ ਲਈ ਇੱਕ ਮਹੱਤਵਪੂਰਨ ਪ੍ਰਾਪਤੀ ਏ। ਇਹ ਪ੍ਰੀਖਣ ਆਂਧਰਾ ਪ੍ਰਦੇਸ਼ ਦੇ ਕੁਰਨੂਲ ਨੇੜੇ DRDO ਟੈਸਟ ਰੇਂਜ ਤੇ ਹਵਾ ਤੋਂ ਜ਼ਮੀਨ ਅਤੇ ਹਵਾ ਤੋਂ ਹਵਾ ਮੋਡ ਦੋਵਾਂ ਵਿੱਚ ਕੀਤੇ ਗਏ ਸਨ। ਪ੍ਰੀਖਣਾਂ ਨੇ ਵੱਖ ਵੱਖ ਲੜਾਈ ਦ੍ਰਿਸ਼ਾਂ ਵਿੱਚ ਮਿਜ਼ਾਈਲਾਂ ਦੀ ਸਟੀਕਤਾ, ਪਾਰ ਕਰਨ ਦੀ ਸਮਰੱਥਾ, ਭਰੋਸੇਯੋਗਤਾ ਤੇ ਪ੍ਰਭਾਵਸ਼ੀਲਤਾ ਦਾ ਸਫਲਤਾ ਨਾਲ ਵਿਖਾਲਾ ਕੀਤਾ। ਮਿਜ਼ਾਈਲ ਨੂੰ ਰਿਸਰਚ ਸੈਂਟਰ ਇਮਾਰਤ RCI ਹੈਦਰਾਬਾਦ ਵੱਲੋਂ ਹੋਰ DRDO ਪ੍ਰਯੋਗਸ਼ਾਲਾਵਾਂ ਦੇ ਸਹਿਯੋਗ ਨਾਲ ਵਿਕਸਿਤ ਕੀਤਾ ਗਿਆ ਸੀ। ਦੇਸ਼ ਦੇ ਅੰਦਰ ਪੂਰੀ ਤਰ੍ਹਾਂ ਵਿਕਸਿਤ ਕੀਤਾ ਗਿਆ ਇਹ ਪ੍ਰੋਜੈਕਟ ਆਤਮ ਨਿਰਭਰ ਭਾਰਤ ਪਹਿਲ ਕਦਮੀ ਤਹਿਤ MSME ਅਤੇ ਨਿੱਜੀ ਸਨਅਤਾਂ ਦੀ ਹਿੱਸੇਦਾਰੀ ਨਾਲ ਭਾਰਤ ਦੇ ਘਰੇਲੂ ਰੱਖਿਆ ਨਿਰਮਾਣ ਇਕੋਸਿਸਟਮ ਦੀ ਵਧਦੀ ਤਾਕਤ ਨੂੰ ਉਜਾਗਰ ਕਰਦਾ ਹੈ। ਇਸ ਦੇ ਉਤਪਾਦਨ ਲਈ DRDO ਨੇ ਭਾਰਤ ਡਾਇਨਾਮਿਕਸ ਲਿਮਿਟਡ ਅਤੇ ਅਡਾਨੀ ਡਿਫੈਂਸ ਸਿਸਟਮਸ ਐਂਡ ਟੈਕਨੋਲੋਜੀਜ਼ ਲਿਮਿਟਡ ਨਾਲ ਭਾਈਵਾਲੀ ਕੀਤੀ। ਮਿਜ਼ਾਈਲ ਸਿਸਟਮ ਨੂੰ ਨਿਊ ਸਪੇਸ ਰਿਸਰਚ ਐਂਡ ਟੈਕਨੋਲੋਜੀਜ਼ ਬੈਂਗਲੁਰੂ ਵੱਲੋਂ ਵਿਕਸਿਤ ਕੀਤੇ ਗਏ UAVs ਨਾਲ ਜੋੜਿਆ ਗਿਆ ਸੀ। ਪ੍ਰੀਖਣਾਂ ਦੇ ਸਫਲਤਾ ਨਾਲ ਸੰਪੂਰਨ ਹੋਣ ਨਾਲ ਮਿਜ਼ਾਈਲ ਸਿਸਟਮ ਦੇ ਲੜੀਵਾਰ ਉਤਪਾਦਨ ਦਾ ਰਾਹ ਪੱਧਰਾ ਹੋ ਗਿਆ, ਜਿਸ ਨਾਲ ਭਾਰਤ ਲਈ ਸਵਦੇਸ਼ੀ ਰੱਖਿਆ ਸਮਰੱਥਾਵਾਂ ਹੋਰ ਮਜ਼ਬੂਤ ਹੋਈਆਂ ਨੇ। ਪੰਜਾਬ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੇ ਦੁਬਈ ਸਥਿਤ ਇੱਕ ਅੰਤਰਰਾਸ਼ਟਰੀ ਤਸਕਰੀ ਮੋਡਿਊਲ ਦਾ ਪਰਦਾਫਾਸ਼ ਕੀਤਾ ਹੈ, ਜੋ ਅਬੂਧਾਬੀ ਤੋਂ ਸਰਹੱਦੀ ਸੂਬੇ ਪੰਜਾਬ ਤੇ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਕੰਮ ਕਰ ਰਿਹਾ ਸੀ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ, ਜਿਸ ਨੇ ਕਾਰਵਾਈ ਕੀਤੀ, ਨਸ਼ੀਲੇ ਪਦਾਰਥਾਂ ਦੇ ਦੋ ਤਸਕਰਾਂ ਨੂੰ 10 ਕਿਲੋਗ੍ਰਾਮ ICANI ਮੈਥਾਮ ਫੇਟਾ ਮਾਈਨ ਅਤੇ 4 ਕਿਲੋਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਿਸ ਹਲਕਿਆਂ ਮੁਤਾਬਕ ਇੱਕ ਮੁਲਜ਼ਮ ਹਾਲ ਹੀ ਵਿੱਚ ਦੁਬਈ ਤੋਂ ਕਥਿਤ ਤੌਰ ਤੇ ਸਿਖਲਾਈ ਪ੍ਰਾਪਤ ਕਰਨ ਅਤੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਲਈ ਹੈਰੋਇਨ ਅਤੇ ਆਈਸ ਦੀਆਂ ਖੇਪਾਂ ਸੌਂਪਣ ਤੋਂ ਬਾਅਦ ਵਾਪਸ ਆਇਆ ਸੀ। ਹੋਰ ਜਾਂਚ ਜਾਰੀ ਏ। ਪੰਜਾਬ ਦੇ ਖਜ਼ਾਨਾ ਤੇ ਯੋਜਨਾ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕੱਲ੍ਹ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਰੰਗਲਾ ਪੰਜਾਬ

0: ਵਿਕਾਸ ਸਕੀਮ ਨੂੰ ਤੇਜ਼ੀ ਨਾਲ ਲਾਗੂ ਕਰਨ ਲਈ ਸਖ਼ਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ। ਇੱਕ ਉੱਚ ਪੱਧਰੀ ਸਮੀਖਿਆ ਮੀਟਿੰਗ ਦੌਰਾਨ ਖਜ਼ਾਨਾ ਮੰਤਰੀ ਨੇ ਪਹਿਲੇ ਪੜਾਅ ਦੇ ਕੰਮਾਂ ਦੇ ਤਸਦੀਕਸ਼ੁਦਾ ਬਿੱਲ ਤੇ ਵਰਤੋਂ ਸਰਟੀਫਿਕੇਟ ਤੁਰੰਤ ਨਿਰਧਾਰਤ ਪੋਰਟਲ ਤੇ ਅਪਲੋਡ ਕਰਨ ਦੇ ਹੁਕਮ ਦਿੱਤੇ। ਇਸ ਦੇ ਨਾਲ ਹੀ ਉਨ੍ਹਾਂ ਅਧਿਕਾਰੀਆਂ ਨੂੰ ਪਹਿਲੇ ਪੜਾਅ ਦੇ ਬਾਕੀ ਰਹਿੰਦੇ ਵਿਕਾਸ ਕਾਰਜਾਂ ਨੂੰ ਜਲਦ ਤੋਂ ਜਲਦ ਮੁਕੰਮਲ ਕਰਨ ਦੀ ਹਦਾਇਤ ਕੀਤੀ। ਇਸ ਮੀਟਿੰਗ ਵਿਚ ਪੰਜਾਬ ਦੇ ਮੁੱਖ ਸਕੱਤਰ KAP ਸਿਨਹਾ ਤੇ ਵਧੀਕ ਮੁੱਖ ਸਕੱਤਰ ਜਸਪ੍ਰੀਤ ਤਲਵਾੜ ਵੀ ਹਾਜ਼ਰ ਸਨ। ਮੀਟਿੰਗ ਦਾ ਮੁੱਖ ਕੇਂਦਰ ਵਿਕਾਸ ਮੁਹਿੰਮ ਦੇ ਅਗਲੇ ਪੜਾਅ ਲਈ ਰਣਨੀਤੀਆਂ ਤਿਆਰ ਕਰਨਾ ਰਿਹਾ। ਖਜ਼ਾਨਾ ਮੰਤਰੀ ਨੇ ਸਕੀਮ ਦੇ ਦੂਜੇ ਪੜਾਅ ਨੂੰ ਸ਼ੁਰੂ ਕਰਨ ਲਈ ਨਿਰਧਾਰਿਤ ਸਮਾਂ ਸੀਮਾ ਦੀ ਸਮੀਖਿਆ ਕੀਤੀ ਤੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਡਿਪਟੀ ਕਮਿਸ਼ਨਰ ਇਹ ਯਕੀਨੀ ਬਣਾਉਣ ਕਿ ਦੂਜੇ ਪੜਾਅ ਦੇ ਸਾਰੇ ਕੰਮ ਇੱਥੇ ਸਮੇਂ ਦੇ ਅੰਦਰ ਸ਼ੁਰੂ ਤੇ ਮੁਕੰਮਲ ਕੀਤੇ ਜਾਣ। ਪੰਜਾਬ ਤੇ ਹਰਿਆਣਾ ਦੋਵੇਂ ਰਾਜ ਜ਼ਬਰਦਸਤ ਗਰਮੀ ਦੀ ਮਾਰ ਹੇਠ ਨੇ। ਦੋਵਾਂ ਰਾਜਾਂ ਵਿਚ ਵੱਧ ਤੋਂ ਵੱਧ ਤਾਪਮਾਨ 40 ਤੋਂ 47 ਡਿਗਰੀ ਸੈਲਸੀਅਸ ਦੇ ਵਿਚਕਾਰ ਏ। ਮੌਸਮ ਵਿਭਾਗ ਨੇ ਪਹਿਲਾਂ ਹੀ ਇਸ ਖੇਤਰ ਲਈ ਔਰੇਂਜ ਅਲਰਟ ਜਾਰੀ ਕਰ ਦਿੱਤਾ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵੀ ਤੇਜ਼ ਗਰਮੀ ਦੀ ਮਾਰ ਹੇਠ ਏ। ਪੇਸ਼ ਹੈ ਸਾਡੇ ਪੱਤਰਕਾਰ ਦੀ ਇੱਕ ਰਿਪੋਰਟ।
1: ਚੰਡੀਗੜ੍ਹ ਸਥਿਤ ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਆਕਾਸ਼ਵਾਣੀ ਨੂੰ ਦੱਸਿਆ ਕਿ ਆਉਣ ਵਾਲੇ 3 ਤੋਂ 4 ਦਿਨਾਂ ਦੌਰਾਨ ਮੌਸਮ ਖੁਸ਼ਕ ਰਹੇਗਾ ਅਤੇ ਤਾਪਮਾਨ ਵਧੇਗਾ। ਦੋਵਾਂ ਰਾਜਾਂ ਦੇ ਪੱਛਮੀ ਜ਼ਿਲ੍ਹਿਆਂ 'ਚ ਗਰਮੀ ਦੇ ਹੋਰ ਵਧਣ ਦੀ ਸੰਭਾਵਨਾ ਏ। ਪੰਜਾਬ ਵਿੱਚ ਇਹ ਜ਼ਿਲ੍ਹੇ ਅੰਮ੍ਰਿਤਸਰ, ਫਿਰੋਜ਼ਪੁਰ, ਤਰਨ ਤਾਰਨ, ਮਾਨਸਾ, ਸੰਗਰੂਰ, ਬਠਿੰਡਾ ਅਤੇ ਮੁਕਤਸਰ ਹੋਣਗੇ ਅਤੇ ਹਰਿਆਣਾ ਵਿੱਚ ਹਿਸਾਰ, ਰੋਹਤਕ, ਝੱਜਰ, ਭਿਵਾਨੀ, ਗੁਰੂਗ੍ਰਾਮ ਅਤੇ ਫਰੀਦਾਬਾਦ ਵਿੱਚ ਸਭ ਤੋਂ ਵੱਧ ਗਰਮੀ ਮਹਿਸੂਸ ਹੋਵੇਗੀ। ਪਿਛਲੇ 24 ਘੰਟਿਆਂ ਵਿੱਚ ਪੰਜਾਬ ਵਿੱਚ ਫਰੀਦਕੋਟ 47.3 ਡਿਗਰੀ ਸੈਲਸੀਅਸ ਤਾਪਮਾਨ ਨਾਲ ਅਤੇ ਹਰਿਆਣਾ ਵਿੱਚ ਰੋਹਤਕ 46.9 ਡਿਗਰੀ ਸੈਲਸੀਅਸ ਤਾਪਮਾਨ ਨਾਲ ਸਭ ਤੋਂ ਗਰਮ ਸਥਾਨ ਰਹੇ। ਰਾਜੇਸ਼ ਬਾਲੀ, ਆਕਾਸ਼ਵਾਣੀ ਖਬਰਾਂ, ਜਲੰਧਰ।
0: 4 ਦਿਨਾਂ ਪੰਜਾਬ ਸਟੇਟ ਸਬ ਜੂਨੀਅਰ ਰੈਂਕਿੰਗ ਬੈਡਮਿੰਟਨ ਟੂਰਨਾਮੈਂਟ ਕੱਲ੍ਹ ਜਲੰਧਰ ਦੇ ਰਾਏਜ਼ਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ ਵਿਖੇ ਸ਼ੁਰੂ ਹੋਇਆ। ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੀ ਅਗਵਾਈ ਹੇਠ ਕਰਾਇਆ ਜਾ ਰਿਹਾ ਇਹ ਟੂਰਨਾਮੈਂਟ 22 ਮਈ ਤੱਕ ਜਾਰੀ ਰਹੇਗਾ। ਇਸ ਸਮਾਗਮ ਦੇ ਵੇਰਵੇ ਸਾਂਝੇ ਕਰਦਿਆਂ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਸਕੱਤਰ ਰਿਤਿਨ ਖੰਨਾ ਨੇ ਦੱਸਿਆ ਕਿ ਟੂਰਨਾਮੈਂਟ ਨੂੰ ਭਰਵਾਂ ਹੁੰਗਾਰਾ ਮਿਲਿਆ ਅਤੇ ਪੰਜਾਬ ਦੇ 23 ਜ਼ਿਲ੍ਹਿਆਂ ਦੀ ਨੁਮਾਇੰਦਗੀ ਕਰਨ ਵਾਲੇ ਕਰੀਬ 400 ਖਿਡਾਰੀਆਂ ਤੋਂ 600 ਤੋਂ ਵੱਧ ਐਂਟਰੀਆਂ ਪ੍ਰਾਪਤ ਹੋਈਆਂ ਨੇ। ਮੁੰਡਿਆਂ ਅਤੇ ਕੁੜੀਆਂ ਲਈ ਅੰਡਰ 15 ਅਤੇ ਅੰਡਰ 17 ਵਰਗਾਂ ਵਿੱਚ 10 ਮੁਕਾਬਲਿਆਂ ਵਿੱਚ ਮੁਕਾਬਲੇ ਕਰਾਏ ਜਾ ਰਹੇ ਨੇ। ਫਾਈਨਲ 22 ਮਈ ਨੂੰ ਖੇਡੇ ਜਾਣਗੇ ਅਤੇ ਜੇਤੂਆਂ ਨੂੰ ਨਕਦ ਇਨਾਮ ਤੇ ਹੋਰ ਆਕਰਸ਼ਕ ਇਨਾਮ ਦਿੱਤੇ ਜਾਣਗੇ। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ ਏ @EIRRN ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ ਬਾਅਦ 1:40 ਤੇ। ਨਮਸਕਾਰ।
2: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਐਫਐਮ ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਟਿਊਨ ਕੀਤਾ ਆਕਾਸ਼ਵਾਣੀ ਐਫਐਮ ਬਠਿੰਡਾ। ਹੁਣ ਵੇਲਾ ਹੋ ਰਿਹਾ ਪ੍ਰੋਗਰਾਮ ਹੈਲੋ ਫਰਮਾਇਸ਼ ਦਾ, ਜਿਸ ਦੇ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੇ, ਜੋ ਕਿ ਆਧਾਰਿਤ ਹੋਵੇਗਾ ਫਿਲਮ ਗਦਰ ਏਕ ਪ੍ਰੇਮ ਕਥਾ ਤੇ। ਲੈ ਕੇ ਆ ਰਹੇ ਨੇ ਤੁਹਾਡੇ ਲਈ ਖੁਸ਼ਪ੍ਰੀਤ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ।

0: ਰਿਲੀਜ਼ ਹੋਣ ਤੇ ਗਦਰ ਏਕ ਪ੍ਰੇਮ ਕਥਾ ਨੂੰ ਸਕਾਰਾਤਮਕ ਸਮੀਖਿਆਵਾਂ ਮਿਲੀਆਂ। ਆਲੋਚਕਾਂ ਨੇ ਐਕਸ਼ਨ ਸੀਨ ਦੀ ਪ੍ਰਸ਼ੰਸਾ ਕੀਤੀ, ਖਾਸ ਕਰਕੇ ਸੰਨੀ ਦਿਓਲ, ਅਮਿਸ਼ਾ ਪਟੇਲ ਅਤੇ ਅਮਰੀਸ਼ ਪੁਰੀ ਦੀ।
1: ਓਏ ਤੂੰ ਪਾਗਲ ਹੋ ਗਿਆ, ਓਏ ਪਾਈ ਪਾਈ ਦਾ ਖੂਨ ਮਾਰੇਗਾ, ਉਹ ਵੀ ਇਸ ਕੁੜੀ ਲਈ। ਓਏ ਤੂੰ ਜੇ ਮਕਬੂਲ, ਇਹ ਮੁਸਲਮਾਨੀ ਹੈ, ਮੁਸਲਮਾਨੀ
2: ਇਹ ਮੁਸਲਮਾਨੀ ਹੈ, ਮੁਸਲਮਾਨੀ ਹੈ।
0: ਇਸ ਫਿਲਮ ਨੇ ਦੁਨੀਆ ਭਰ ਦੇ ਵਿਚ 1.33 ਬਿਲੀਅਨ ਤੋਂ ਵੱਧ ਦੀ ਕਮਾਈ ਕੀਤੀ ਸੀ ਤੇ ਆਪਣੇ ਸਮੇਂ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਿੰਦੀ ਫਿਲਮ ਵਜੋਂ ਉਭਰੀ। ਹਮ ਆਪਕੇ ਹੈਂ ਕੌਣ ਦੇ ਰਿਕਾਰਡ ਨੂੰ ਪਛਾੜ ਦਿੱਤਾ। ਇਸ ਨੇ ਭਾਰਤ ਵਿਚ 50 ਮਿਲੀਅਨ ਤੋਂ ਵੱਧ ਫੁੱਟਫਾਲ ਰਿਕਾਰਡ ਕੀਤੇ। ਇਹ 1980 ਦੇ ਦਹਾਕੇ ਤੋਂ ਬਾਅਦ ਬਾਹੂਬਲੀ 2 ਦ ਕਨਕਲੂਜਨ 2017 ਤੋਂ ਬਾਅਦ ਦੂਜੀ ਸਭ ਤੋਂ ਵੱਧ ਵੇਖੀ ਜਾਣ ਵਾਲੀ ਭਾਰਤੀ ਫਿਲਮ ਬਣ ਗਈ। ਬਾਕਸ ਆਫਿਸ ਇੰਡੀਆ ਦੇ ਅਨੁਸਾਰ 2017 ਤੱਕ ਇਸ ਦੀ ਘਰੇਲੂ ਕਮਾਈ 4.86 ਬਿਲੀਅਨ ਰਹੀ। 47ਵੇਂ ਫਿਲਮ ਫੇਅਰ ਅਵਾਰਡਾਂ ਵਿਚ ਫਿਲਮ ਨੂੰ 9 ਨਾਮਜ਼ਦਗੀਆਂ ਪ੍ਰਾਪਤ ਹੋਈਆਂ, ਜਿਨ੍ਹਾਂ ਵਿਚ ਸਰਵੋਤਮ ਫਿਲਮ, ਸਰਵੋਤਮ ਨਿਰਦੇਸ਼ਕ, ਸਰਵੋਤਮ ਅਦਾਕਾਰ, ਸਰਵੋਤਮ ਅਭਿਨੇਤਰੀ ਅਤੇ ਸਰਵੋਤਮ ਸੰਗੀਤ ਨਿਰਦੇਸ਼ਕ ਸ਼ਾਮਿਲ ਸਨ। ਇਸ ਵਿਚ ਅਮਿਸ਼ਾ ਪਟੇਲ ਨੂੰ ਫਿਲਮ ਫੇਅਰ ਸਪੈਸ਼ਲ ਪਰਫਾਰਮੈਂਸ ਅਵਾਰਡ ਦਿੱਤਾ ਗਿਆ।

0: ਸਮੇਂ ਦੇ ਨਾਲ ਫਿਲਮ ਨੇ ਆਪਣੇ ਦੇਸ਼ ਭਗਤੀ ਦੇ ਥੀਮਾਂ ਅਤੇ ਜੀਵਨ ਤੋਂ ਵੱਡੀ ਕਹਾਣੀ ਸੁਣਾਉਣ ਦੇ ਲਈ ਕਲਟ ਕਲਾਸਿਕ ਦਾ ਦਰਜਾ ਹਾਸਿਲ ਕੀਤਾ। ਇੱਕ ਸੀਕੁਅਲ ਗਦਰ 2 11 ਅਗਸਤ 2023 ਨੂੰ ਥੀਏਟਰ ਵਿੱਚ ਰਿਲੀਜ਼ ਹੋਈ, ਜਿਸ ਵਿੱਚ ਸੰਨੀ ਦਿਓਲ, ਅਮਿਸ਼ਾ ਪਟੇਲ ਨੇ ਆਪਣੀਆਂ ਭੂਮਿਕਾਵਾਂ ਦੁਬਾਰਾ ਨਿਭਾਈਆਂ। ਹੁਣ ਗੱਲ ਕਰਦੇ ਹਾਂ ਫਿਲਮ ਦੀ ਕਹਾਣੀ ਦੀ। ਗਦਰ ਫਿਲਮ ਦੀ ਕਹਾਣੀ ਕੁਝ ਇਸ ਪ੍ਰਕਾਰ ਹੈ। 1947 ਦੀ ਭਾਰਤ ਵੰਡ ਦੌਰਾਨ ਭਾਰਤ ਅਤੇ ਪਾਕਿਸਤਾਨ ਦੇ ਨਵੇਂ ਬਣੇ ਦੇਸ਼ਾਂ ਵਿਚਕਾਰ ਲੋਕਾਂ ਦੇ ਪ੍ਰਵਾਸ ਕਾਰਨ ਫਿਰਕੂ ਹਿੰਸਾ ਭੜਕ ਉੱਠੀ। ਹਫੜਾ ਦਫੜੀ ਦੇ ਵਿਚਕਾਰ ਤਾਰਾ ਸਿੰਘ, ਇੱਕ ਸਿੱਖ ਟਰੱਕ ਡਰਾਈਵਰ, ਸ਼ੁਰੂ ਵਿੱਚ ਹਿੰਦੂ ਅਤੇ ਸਿੱਖ ਭੀੜ ਵਿੱਚ ਸ਼ਾਮਿਲ ਹੋ ਜਾਂਦਾ ਹੈ, ਜੋ ਮੁਸਲਿਮ ਸ਼ਰਨਾਰਥੀਆਂ ਤੇ ਹਮਲਾ ਕਰਦੇ ਹਨ। ਹਾਲਾਂਕਿ ਸਕੀਨਾ ਅਲੀ, ਜਿਸ ਨੂੰ ਉਹ ਸ਼ਿਮਲਾ ਵਿੱਚ ਆਪਣੇ ਕਾਲਜ ਅਤੇ ਸਕੂਲ ਦੇ ਦਿਨਾਂ ਤੋਂ ਪਛਾਣਦਾ ਹੈ, ਦੇ ਨਾਲ ਮੁਲਾਕਾਤ ਕਰਨ ਤੇ ਉਹ ਉਸ ਨੂੰ ਹਿੰਸਕ ਭੀੜ ਤੋਂ ਬਚਾਉਂਦਾ ਹੈ। ਉਸ ਦੀ ਪਛਾਣ ਨੂੰ ਛੁਪਾਉਣ ਲਈ ਉਹ ਉਸ ਦੇ ਮੱਥੇ ਤੇ ਖੂਨ ਲਗਾ ਦਿੰਦਾ ਹੈ। ਪ੍ਰਤੀਕਾਤਮਕ ਤੌਰ ਤੇ ਉਸ ਨੂੰ ਆਪਣੀ ਸਿੱਖ ਪਤਨੀ ਹੋਣ ਦਾ ਦਾਵਾ ਕਰਦਾ ਹੈ।
1: ਨਾਨਾ ਮੈਡਮ ਜੀ, ਆਪ ਮੁਝੇ ਗਲਤ ਮਤ ਸਮਝਨਾ, ਉਹ ਤਾਂ ਆਪਕੀ ਜਾਨ ਬਚਾਨੇ ਕੇ ਲਈ ਮੁਝੇ ਆਪਕੀ ਮਾਂਗ ਭਰਨੀ ਪੜੀ, ਵਰਨਾ ਆਪ ਕਹਾਂ ਔਰ ਮੈਂ ਕਹਾਂ। ਮੈਂ ਅੱਛੀ ਤਰ੍ਹਾਂ ਸੇ ਜਾਨਤਾ ਹੂੰ ਮੈਡਮ ਜੀ, ਅਗਰ ਮੈਂ ਚਾਹੂੰ ਵੀ ਤੋ ਉਹ ਚੱਕਰ ਚਾਂਦ ਕੋ ਤੋ ਨਹੀਂ ਛੂ ਸਕਦਾ ਨਾ।
0: ਇਹ ਕਹਾਣੀ ਵੰਡ ਤੋਂ ਪਹਿਲਾਂ ਦੇ ਲਾਹੌਰ ਦੀ ਹੈ, ਜਿੱਥੇ ਤਾਰਾ ਸਕੀਨਾ ਦੇ ਕਾਲਜ ਦੇ ਵਿੱਚ ਸਮਾਨ ਪਹੁੰਚਾਉਂਦਾ ਹੈ। ਹਾਲਾਂਕਿ ਸ਼ੁਰੂ ਵਿੱਚ ਸਕੀਨਾ ਦੇ ਦੋਸਤਾਂ ਦੁਆਰਾ ਉਸ ਦੇ ਮਜ਼ਦੂਰ ਸ਼੍ਰੇਣੀ ਦੇ ਪਿਛੋਕੜ ਲਈ ਮਜ਼ਾਕ ਉਡਾਇਆ ਗਿਆ ਸੀ, ਤਾਰਾ ਆਪਣੀ ਗਾਇਕੀ ਪ੍ਰਤਿਭਾ ਦੇ ਨਾਲ ਉਨ੍ਹਾਂ ਨੂੰ ਆਪਣੇ ਵੱਲ ਖਿੱਚਦਾ ਹੈ। ਸਕੀਨਾ ਉਸ ਦੀ ਇਮਾਨਦਾਰੀ ਤੋਂ ਪ੍ਰਭਾਵਿਤ ਹੁੰਦੀ ਹੈ ਤੇ ਉਸ ਨੂੰ ਇੱਕ ਕਾਲਜ ਸਮਾਗਮ ਵਿੱਚ ਪ੍ਰਦਰਸ਼ਨ ਕਰਨ ਦੀ ਵਕਾਲਤ ਕਰਦੀ ਹੈ। ਦੋਵਾਂ ਵਿਚਕਾਰ ਇੱਕ ਬੰਧਨ ਵਿਕਸਿਤ ਹੁੰਦਾ ਹੈ ਤੇ ਗ੍ਰੈਜੂਏਸ਼ਨ ਤੇ ਵਿਦਾਈ ਦੇ ਸੰਕੇਤ ਵਜੋਂ ਤਾਰਾ ਸਕੀਨਾ ਨੂੰ ਇੱਕ ਛੋਟਾ ਜਿਹਾ ਤਾਜ ਮਹਿਲ ਭੇਂਟ ਕਰਦਾ ਹੈ।

ਵੰਡ ਤੋਂ ਬਾਅਦ ਤਾਰਾ ਦਾ ਪਰਿਵਾਰ ਭਾਰਤ ਜਾਣ ਦੀ ਕੋਸ਼ਿਸ਼ ਕਰਦਾ ਪਰ ਇੱਕ ਮੁਸਲਿਮ ਭੀੜ ਦੇ ਜਵਾਬੀ ਹਮਲੇ ਦੇ ਵਿੱਚ ਮਾਰਿਆ ਜਾਂਦਾ ਹੈ। ਤਬਾਹ ਹੋ ਕੇ ਤਾਰਾ ਮੁਸਲਮਾਨਾਂ ਵਿਰੁੱਧ ਹਿੰਸਕ ਬਦਲਿਆਂ ਦੇ ਵਿੱਚ ਸ਼ਾਮਿਲ ਹੋ ਜਾਂਦਾ ਹੈ। ਮੌਜੂਦਾ ਸਮੇਂ ਦੇ ਵਿੱਚ ਵਾਪਸ ਆਉਂਦੇ ਹੋਏ ਉਹ ਸਕੀਨਾ ਨੂੰ ਪਨਾਹ ਦਿੰਦਾ ਹੈ ਜਿਸ ਦਾ ਮੰਨਣਾ ਹੈ ਕਿ ਉਹਦਾ ਪਰਿਵਾਰ ਖਤਮ ਹੋ ਗਿਆ ਹੈ। ਜਿਵੇਂ ਜਿਵੇਂ ਉਹ ਨੇੜੇ ਆਉਂਦੇ ਹਨ ਸਕੀਨਾ ਤਾਰਾ ਤੇ ਬੋਝ ਪੈਣ ਤੋਂ ਬਚਣ ਲਈ ਇੱਕ ਸ਼ਰਨਾਰਥੀ ਕੈਂਪ ਵਿੱਚ ਜਾਣ ਦਾ ਫੈਸਲਾ ਕਰਦੀ ਹੈ। ਹਾਲਾਂਕਿ ਉਸ ਦੇ ਲਈ ਆਪਣੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਸਕੀਨਾ ਵਾਪਸ ਆ ਜਾਂਦੀ ਹੈ ਤੇ ਦੋਵਾਂ ਦਾ ਵਿਆਹ ਹੋ ਜਾਂਦਾ ਤੇ ਉਹਨਾਂ ਦਾ ਇੱਕ ਪੁੱਤਰ ਹੁੰਦਾ ਜਿਸ ਦਾ ਨਾਮ ਚਰਨਜੀਤ ਤੇ ਪਿਆਰ ਦੇ ਨਾਲ ਜੀਤੇ ਕਿਹਾ ਜਾਂਦਾ। 7 ਸਾਲ ਬਾਅਦ ਸਕੀਨਾ ਨੂੰ ਪਤਾ ਲੱਗਦਾ ਹੈ ਕਿ ਉਸ ਦਾ ਪਰਿਵਾਰ ਜ਼ਿੰਦਾ ਹੈ ਤੇ ਲਾਹੌਰ ਦੇ ਵਿੱਚ ਰਹਿ ਰਿਹਾ ਹੈ ਜਿੱਥੇ ਉਸ ਦੇ ਪਿਤਾ ਅਸ਼ਰਫ ਅਲੀ ਮੇਅਰ ਵਜੋਂ ਸੇਵਾ ਨਿਭਾਉਂਦੇ ਹਨ। ਵੀਜ਼ਾ ਪਾਬੰਦੀਆਂ ਦੇ ਕਾਰਨ ਉਹ ਉਹਨਾਂ ਨਾਲ ਦੁਬਾਰਾ ਮਿਲਣ ਲਈ ਇਕੱਲੀ ਯਾਤਰਾ ਕਰਦੀ ਹੈ। ਵਾਪਸ ਆਉਣ ਦਾ ਵਾਅਦਾ ਕਰਦੀ ਹੈ। ਉਸ ਦਾ ਪਰਿਵਾਰ ਵਿਆਹ ਦਾ ਵਿਰੋਧ ਕਰਦਾ ਤੇ ਉਸ ਦਾ ਵਿਆਹ ਇੱਕ ਮੁਸਲਿਮ ਆਦਮੀ ਨਾਲ ਕਰਨ ਦੀ ਯੋਜਨਾ ਬਣਾਉਂਦਾ ਹੈ।

0: ਸਕੀਨਾ ਵਿਰੋਧ ਕਰਦੀ ਹੈ। ਭਾਰਤ ਆਪਣੇ ਪੁੱਤਰ ਕੋਲ ਵਾਪਸ ਜਾਣ ਦੀ ਇੱਛਾ ਜ਼ਾਹਿਰ ਕਰਦੀ ਹੈ। ਉਸ ਨੂੰ ਵਾਪਸ ਲਿਆਉਣ ਲਈ ਦ੍ਰਿੜ ਇਰਾਦੇ ਨਾਲ ਤਾਰਾ ਜੀਤੇ ਅਤੇ ਉਸ ਦੇ ਦੋਸਤ ਨਾਲ ਗੈਰ ਕਾਨੂੰਨੀ ਤੌਰ ਤੇ ਸਰਹੱਦ ਪਾਰ ਕਰਦਾ ਹੈ। ਉਹ ਸਕੀਨਾ ਨੂੰ ਲੱਭ ਲੈਂਦੇ ਹਨ ਅਤੇ ਉਸ ਦੇ ਜ਼ਬਰਦਸਤੀ ਵਿਆਹ ਦੇ ਵਿੱਚ ਵਿਘਨ ਪਾਉਂਦੇ ਹਨ। ਜਨਤਕ ਵਿਰੋਧ ਤੋਂ ਬਚਣ ਲਈ ਅਸ਼ਰਫ ਅਲੀ ਇਸ ਸ਼ਰਤ ਤੇ ਉਹਨਾਂ ਦੇ ਪੁਨਰ ਮਿਲਣ ਲਈ ਸਹਿਮਤ ਹੋ ਜਾਂਦਾ ਹੈ ਕਿ ਤਾਰਾ ਇਸਲਾਮ ਕਬੂਲ ਕਰੇ ਅਤੇ ਪਾਕਿਸਤਾਨ ਦੇ ਵਿੱਚ ਵਸ ਜਾਵੇ। ਇੱਕ ਜਨਤਕ ਇਕੱਠ ਦੌਰਾਨ ਤਾਰਾ ਸ਼ਰਤਾਂ ਨੂੰ ਸਵੀਕਾਰ ਕਰਦਾ ਹੈ ਪਰ ਭਾਰਤ ਦੀ ਨਿੰਦਾ ਕਰਨ ਤੋਂ ਇਨਕਾਰ ਕਰ ਦਿੰਦਾ ਹੈ, ਜਿਸ ਨਾਲ ਹਿੰਸਕ ਟਕਰਾਅ ਹੁੰਦਾ ਹੈ।
1: ਬਹੁਤ ਖੁਸ਼ਕਿਸਮਤ ਹੋ ਤੁਮ ਤਾਰਾ ਸਿੰਘ, ਜੋ ਅੱਲਾਹ ਨੇ ਤੁਮੇ ਆਪਣੀ ਪਨਾਹ ਮੇ ਬੁਲਾਇਆ ਹੈ।
2: ਆਦਮੀ ਕਾ ਸਬਸੇ ਬੜਾ ਮਜ਼ਹਬ ਹੈ ਆਪਣੀ ਬੀਵੀ ਔਰ ਬੱਚੋਂ ਕੀ ਹਿਫਾਜ਼ਤ ਕਰਨਾ। ਕਾਸ਼ੀ ਕਾਬਾ ਏਕ ਹੈ ਰਾਮ ਰਹੀਮ।
3: ਤੁਮੇ ਇਸਲਾਮ ਕਬੂਲ ਹੈ ਯਾ ਨਹੀਂ?
4: ਕਬੂਲ ਹੈ ਯਾ ਨਹੀਂ?
2: ਕਬੂਲ ਹੈ।
5: इससे पहले के इसके कदम पाक मस्जिद में पड़े, ये एतबार तो कर लिया जाए कि ये मुसलमान बनने के काबिल है भी या नहीं। कहो पाकिस्तान जिंदाबाद।
2: पाकिस्तान जिंदाबाद।
5: अब बोलो हिंदुस्तान मुर्दाबाद।
6: अशरफ अली, अशरफ अली, अशरफ अली।
1: ये सियासी खेल क्यों खेल रहे हैं आप? आपका पाकिस्तान जिंदाबाद है, इसे हमें कोई इतराज नहीं, लेकिन हमारा हिंदुस्तान जिंदाबाद था, जिंदाबाद है और जिंदाबाद रहेगा। हिंदुस्तान जिंदाबाद, हिंदुस्तान जिंदाबाद, हिंदुस्तान।
0: ਤੇ ਇਸ ਤਰ੍ਹਾਂ ਤਾਰਾ ਆਪਣੇ ਪਰਿਵਾਰ ਸਮੇਤ ਭੱਜ ਜਾਂਦਾ ਹੈ ਤੇ ਸਰਹੱਦ ਦੇ ਨੇੜੇ ਇੱਕ ਝੌਂਪੜੀ ਵਿੱਚ ਪਨਾਹ ਲੈਂਦਾ ਹੈ। ਜਦੋਂ ਉਹਨਾਂ ਦੇ ਟਿਕਾਣੇ ਦਾ ਪਤਾ ਲੱਗ ਜਾਂਦਾ ਹੈ ਤਾਂ ਅਸ਼ਰਫ ਅਲੀ ਤੇ ਉਸ ਦੇ ਆਦਮੀ ਉਹਨਾਂ ਦਾ ਪਿੱਛਾ ਕਰਦੇ ਹਨ।
5: ਜਬ ਤੱਕ ਤੋ ਹਿੰਦੁਸਤਾਨ ਮੁਰਦਾਬਾਦ ਨਹੀਂ ਕਹੇਗਾ, ਹਮਾਰੇ ਲੋਗੋ ਕੋ ਕੈਸੇ ਯਕੀਨ ਹੋਗਾ ਕਿ ਤੂੰ ਪੱਕਾ ਮੁਸਲਮਾਨ ਹੈ?
6: ਇਸ ਮੁਲਕ ਸੇ ਜ਼ਿਆਦਾ ਮੁਸਲਮਾਨ ਹਿੰਦੁਸਤਾਨ ਮੇ ਹੈ। ਉਨਕੇ ਹੋਠ ਔਰ ਦਿਲੋ ਕੀ ਧੜਕਨੇ ਹਮੇਸ਼ਾ ਯਹੀ ਕਹਤੀ ਹੈ ਹਿੰਦੁਸਤਾਨ ਜ਼ਿੰਦਾਬਾਦ। ਤੋ ਕਿਆ ਵੋ ਪੱਕੇ ਮੁਸਲਮਾਨ ਨਹੀਂ ਹੈ?
5: ਤਕਰੀਰੇ ਬੰਦ ਕਰ, ਅਗਰ ਤੂੰ ਹਿੰਦੁਸਤਾਨ ਮੁਰਦਾਬਾਦ ਨਹੀਂ ਕਹੇਗਾ ਤੋ ਸਕੀਨਾ ਕੋ ਹਾਸਿਲ ਨਹੀਂ ਕਰ ਸਕਦਾ।
6: ਬਸ ਬਹੁਤ ਹੋ ਗਿਆ, ਅਗਰ ਮੈਂ ਆਪਣੇ ਬੀਵੀ ਬੱਚੋਂ ਕੇ ਲਈ ਸਰ ਝੁਕਾ ਸਕਤਾ ਹੂੰ ਤੋ ਮੈਂ ਸਭ ਕੇ ਸਰ ਕਾਟ ਵੀ ਸਕਤਾ ਹੂੰ।
0: ਤਾਰਾ, ਸਕੀਨਾ, ਚਰਨਜੀਤ ਅਤੇ ਉਸ ਦਾ ਦੋਸਤ ਭਾਰਤ ਜਾਣ ਵਾਲੀ ਰੇਲ ਗੱਡੀ ਵਿੱਚ ਚੜ੍ਹਦੇ ਹਨ ਪਰ ਉਹਨਾਂ ਨੂੰ ਰੋਕ ਲਿਆ ਜਾਂਦਾ ਹੈ। ਝੜਪ ਵਿੱਚ ਸਕੀਨਾ ਨੂੰ ਉਸ ਦੇ ਪਿਤਾ ਨੇ ਗਲਤੀ ਨਾਲ ਗੋਲੀ ਮਾਰ ਦਿੱਤੀ ਤੇ ਉਹ ਕੋਮਾ ਵਿੱਚ ਚਲੀ ਗਈ। ਠੀਕ ਹੋਣ ਤੇ ਉਹ ਤਾਰਾ ਅਤੇ ਚਰਨਜੀਤ ਨਾਲ ਦੁਬਾਰਾ ਮਿਲ ਜਾਂਦੀ ਹੈ। ਉਹਨਾਂ ਦੇ ਪਿਆਰ ਅਤੇ ਸ਼ਰਧਾ ਨੂੰ ਵੇਖਦਿਆਂ ਅਸ਼ਰਫ ਅਲੀ ਦਾ ਦਿਲ ਬਦਲ ਜਾਂਦਾ ਹੈ ਤੇ ਉਹ ਤਾਰਾ ਨੂੰ ਆਪਣੇ ਜਵਾਈ ਵਜੋਂ ਸਵੀਕਾਰ ਕਰਦਾ ਹੈ।

ਤੇ ਇਸ ਤਰ੍ਹਾਂ ਤਾਰਾ ਤੇ ਉਸ ਦਾ ਪਰਿਵਾਰ ਭਾਰਤ ਵਾਪਸ ਆ ਜਾਂਦੇ ਨੇ ਤੇ ਦੁਬਾਰਾ ਇਕੱਠੇ ਮਿਲ ਕੇ ਚਾਈ ਚਾਈ ਆਪਣਾ ਜੀਵਨ ਬਤੀਤ ਕਰਦੇ ਨੇ ਤੇ ਇਸ ਤਰ੍ਹਾਂ ਇਸ ਫਿਲਮ ਦੀ ਕਹਾਣੀ ਇੱਥੇ ਸਮਾਪਤ ਹੋ ਜਾਂਦੀ ਹੈ।

ਜੇ ਗੱਲ ਕਰੀਏ ਫਿਲਮ ਦੇ ਵਿੱਚ ਕਾਸਟ ਦੀ ਤਾਂ ਸੰਨੀ ਦਿਓਲ ਤਾਰਾ ਸਿੰਘ ਦੇ ਰੂਪ ਵਿੱਚ, ਅਮਿਸ਼ਾ ਪਟੇਲ ਸਕੀਨਾ ਅਲੀ ਸਿੰਘ ਦੇ ਰੂਪ ਵਿੱਚ, ਤਾਰਾ ਦੀ ਪ੍ਰੇਮਿਕਾ ਅਤੇ ਬਾਅਦ ਵਿੱਚ ਪਤਨੀ ਦੇ ਰੂਪ ਵਿੱਚ ਭੂਮਿਕਾ ਅਦਾ ਕਰਦੀ ਹੈ। ਅਮਰੀਸ਼ ਪੁਰੀ ਸਕੀਨਾ ਦੇ ਪਿਤਾ ਅਸ਼ਰਫ ਅਲੀ ਦੇ ਰੂਪ ਵਿੱਚ ਆਪਣੀ ਭੂਮਿਕਾ ਨਿਭਾਉਂਦੇ ਨੇ। ਲੇਲੇਟ ਦੁਬੇ ਸ਼ਬਾਨਾ ਅਲੀ ਸਕੀਨਾ ਦੀ ਮਾਂ ਵਜੋਂ ਇਸ ਫਿਲਮ ਦੇ ਵਿੱਚ ਭੂਮਿਕਾ ਅਦਾ ਕਰਦੀ ਹੈ। ਵਿਵੇਕ ਸ਼ੌਕ ਦਰਮਿਆਨ ਸਿੰਘ ਤਾਰਾ ਦੇ ਸਭ ਤੋਂ ਚੰਗੇ ਦੋਸਤ ਵਜੋਂ ਭੂਮਿਕਾ ਅਦਾ ਕਰਦੇ ਨੇ। ਚਰਨਜੀਤ ਸਿੰਘ ਜੀਤੇ ਤਾਰਾ ਤੇ ਸਕੀਨਾ ਦੇ ਪੁੱਤਰ ਦੇ ਵਜੋਂ ਉਤਕਰਸ਼ ਸ਼ਰਮਾ ਨੇ ਭੂਮਿਕਾ ਨਿਭਾਈ। ਸੁਰੇਸ਼ ਉਬਰਾਏ ਕੁਲਵੰਤ ਸਿੰਘ ਤਾਰਾ ਦੇ ਚਾਚਾ ਦੇ ਵਜੋਂ ਫਿਲਮ ਦੇ ਵਿੱਚ ਨਜ਼ਰ ਆਏ। ਮਧੂ ਮਾਲਤੀ ਗੁਰਜੀਤ ਸਿੰਘ ਤਾਰਾ ਦੀ ਮਾਸੀ ਵਜੋਂ, ਪ੍ਰਮੋਦ ਗੁਰਦੀਪ ਸਿੰਘ ਤਾਰਾ ਦੇ ਪਿਤਾ ਵਜੋਂ ਫਿਲਮ ਦੇ ਵਿੱਚ ਨਜ਼ਰ ਆਏ। ਤਾਰਾ ਦੀ ਮਾਂ ਪਰਮਜੀਤ ਕੌਰ ਦੇ ਰੂਪ ਵਿੱਚ, ਕਨਿਕਾ ਸ਼ਿਵਪੁਰੀ ਤਾਰਾ ਦੀ ਭੈਣ ਵਜੋਂ, ਪ੍ਰੀਤੀ ਪੁਟਾਨੀ, ਡੋਲੀ ਬਿੰਦਰਾ ਸਮੀਰਾ ਖਾਨ ਦੇ ਰੂਪ ਵਿੱਚ, ਮੁਸ਼ਤਾਕ ਖਾਨ ਗੁਲ ਖਾਨ ਦੇ ਰੂਪ ਵਿੱਚ, ਅਰਜੁਨ ਦਵੇਦੀ ਪਾਕਿਸਤਾਨੀ ਜੇਲਰ ਵਜੋਂ, ਅਹਿਸਾਨ ਖਾਨ ਅਬਦੁਲ ਅਲੀ ਦੇ ਰੂਪ ਵਿੱਚ, ਸਰਫਰਾਜ਼ ਅਲੀ ਦੇ ਰੂਪ ਵਿੱਚ, ਟੋਨੀ ਮੀਰ ਚੰਦਾਨੀ, ਸਮਰ ਜੈ ਸਿੰਘ ਸਲੀਮ ਅਲੀ ਦੇ ਰੂਪ ਵਿੱਚ, ਗਿਆਨ ਪ੍ਰਕਾਸ਼ ਵਲੀ ਮੁਹੰਮਦ ਦੇ ਰੂਪ ਵਿੱਚ। ਇਸ ਤਰ੍ਹਾਂ ਬੀ ਐਨ ਸ਼ਰਮਾ ਦਿੱਲੀ ਵਿੱਚ ਪਾਕਿਸਤਾਨ ਕੌਂਸਲੇਟ ਦੇ ਅਧਿਕਾਰੀ ਇਕਬਾਲ ਵਜੋਂ, ਓਮਪੁਰੀ ਕਹਾਣੀਕਾਰ ਵਜੋਂ ਤੇ ਮਾਲਵਿਕਾ ਸ਼ਿਵਪੁਰੀ ਤਾਰਾ ਸਿੰਘ ਦੀ ਦੂਸਰੀ ਭੈਣ ਵਜੋਂ ਇਸ ਫਿਲਮ ਦੇ ਵਿੱਚ ਨਜ਼ਰ ਆਏ। ਸਰੋਤਿਓ, ਇਹ ਸੀ ਸਾਡਾ ਅੱਜ ਦਾ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੇ। ਇਸ ਦੇ ਨਾਲ ਹੀ ਤਕਨੀਕੀ ਟੀਮ ਦਾ ਧੰਨਵਾਦ ਕਰਦੇ ਹੋਏ ਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਦਾ ਧੰਨਵਾਦ ਕਰਦੇ ਹੋਏ ਪ੍ਰੋਗਰਾਮ ਸਮਾਪਤ ਕਰਨ ਦੀ ਦਿਓ ਆਗਿਆ। ਨਮਸਕਾਰ।

0: ਜਿਹੜਾ ਤੁਸੀਂ ਸੁਣ ਰਹੇ ਸੀ ਫਿਲਮ ਗਦਰ ਏਕ ਪ੍ਰੇਮ ਕਥਾ 'ਤੇ ਆਧਾਰਿਤ ਫਿਲਮੀ ਅਫਸਾਨੇ ਔਰ ਤਰਾਨੇ, ਅਤੇ ਇਸ ਨੂੰ ਤੁਹਾਡੇ ਲਈ ਲੈ ਕੇ ਆਏ ਸੀ ਖੁਸ਼ਪ੍ਰੀਤ ਕੌਰ, ਅਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ, ਅਤੇ ਇੱਕ ਕਮਰਸ਼ੀਅਲ ਅਤੇ ਕੁਝ ਕਮਰਸ਼ੀਅਲ ਬ੍ਰੇਕ।
1: ਆਕਾਸ਼ਵਾਣੀ FM ਬਠਿੰਡਾ ਦੇ ਪਿਆਰੇ ਸਰੋਤਿਓ, 20 ਮਈ ਦਿਨ ਬੁੱਧਵਾਰ ਸ਼ਾਮ 5 ਵਜੇ ਪ੍ਰੋਗਰਾਮ ਪਿੰਡਾਂ ਵਾਲੇ ਦੇ ਅੰਤਰਗਤ ਤੁਸੀਂ ਸੁਣੋਗੇ ਪੰਜਾਬ ਦੀ ਮਸ਼ਹੂਰ ਲੋਕ ਗਾਥਾ ਦੁੱਲਾ ਭੱਟੀ।

ਤੁਸੀਂ ਸੁਣ ਰਹੇ ਸੀ ਓ ਮਾਈ ਗੋਡ ਫਿਲਮ ਚੋਂ ਇਹ ਗੀਤ ਕੈਲਾਸ਼ ਖੇਰ ਤੇ ਉਹਨਾਂ ਦੇ ਸਾਥੀਆਂ ਦੀ ਆਵਾਜ਼ ਦੇ ਵਿੱਚ ਤੇ ਇਸੇ ਦੇ ਨਾਲ ਹੀ ਪ੍ਰੋਗਰਾਮ ਹੈਲੋ ਫਰਮਾਇਸ਼ ਦਾ ਸਮਾਂ ਆਉਂਦਾ ਸਮਾਪਤ ਇਜਾਜ਼ਤ ਦਿਓ। ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਹੈਲੋ ਫਰਮਾਇਸ਼ ਸਟੂਡੀ ਕਰਦੇ ਸਮੇਂ 1:49 ਤੇ 2:00 ਤੁਸੀਂ ਨੂੰ ਅੰਗਰੇਜ਼ੀ ਵਿੱਚ ਖਬਰਾਂ, 2:15 ਤੇ ਹਿੰਦੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ।

0: ਜੀ ਸਵਾਗਤ ਕਰਦੇ ਹਾਂ ਆਪਾਂ ਇਹਨਾਂ ਦਾ। ਹੈਲੋ, ਆਵਾਜ਼ ਫੇਰ ਨਹੀਂ ਆ ਰਹੀ, ਹੁਣ ਮੈਨੂੰ ਇਹ ਨਹੀਂ ਪਤਾ ਕਿਉਂ ਨਹੀਂ ਆ ਰਹੀ। ਹੈਲੋ ਜਸਵੰਤ ਸਿੰਘ ਜੀ, ਸੁਣਦੇ ਹੋ ਗੱਲ ਜੀ? ਤੇ ਇਹ ਸੀਗੇ ਆਪਣੇ ਜਸਵੰਤ ਸਿੰਘ ਜੀ, ਪਰ ਆਵਾਜ਼ ਇਹਨਾਂ ਦੀ ਕਿਸੇ ਕਾਰਨ ਨਹੀਂ ਆ ਰਹੀ, ਤੇ ਇਹਨਾਂ ਨੇ ਸੁਣਨਾ ਚਾਹਿਆ ਸੁਰਿੰਦਰ ਕੌਰ ਦੀ ਆਵਾਜ਼ ਚ ਗੀਤ। ਪਰ ਗੀਤ ਤੇ ਜਾਣ ਤੋਂ ਪਹਿਲਾਂ ਕੁਝ ਕਮਰਸ਼ੀਅਲ ਬ੍ਰੇਕ।
1: ਆਕਾਸ਼ਵਾਣੀ FM ਬਠਿੰਡਾ ਦੇ ਪਿਆਰੇ ਸਰੋਤਿਓ, 20 ਮਈ ਦਿਨ ਬੁੱਧਵਾਰ ਸ਼ਾਮ 5 ਵਜੇ ਪ੍ਰੋਗਰਾਮ ਪਿੰਡਾਂ ਵਾਲੇ ਦੇ ਅੰਤਰਗਤ ਤੁਸੀਂ ਸੁਣੋਗੇ ਪੰਜਾਬ ਦੀ ਮਸ਼ਹੂਰ ਲੋਕ ਗਾਥਾ ਦੁੱਲਾ ਭੱਟੀ।

0: ਤੁਸੀਂ ਸੁਣ ਰਹੇ ਸੀ ਸੁਰਿੰਦਰ ਕੌਰ ਦੀ ਸਦਾ ਬਹਾਰ ਆਵਾਜ਼ ਵਿੱਚ ਤੇ ਸਦਾ ਬਹਾਰ ਗੀਤ। ਤੇ ਅਗਲੇ ਸਰੋਤਾ ਦੇਖਦੇ ਆ ਆਪਣੀ ਫਰਮਾਇਸ਼ ਲੈ ਕੇ ਕਿਹੜੀ ਆਏ ਨੇ। ਹੈਲੋ
1: ਹੈਲੋ।
0: ਅੱਛਾ ਜੀ, ਤੁਸੀਂ ਨਾ ਪਿੱਛੇ ਰੇਡੀਓ ਲੱਗਾ ਹੋਇਆ ਤੇ ਤੁਹਾਨੂੰ ਕਿੰਨੀ ਵਾਰੀ ਰੋਕਿਆ ਹੈ ਕਿ ਰੇਡੀਓ ਪਿੱਛੇ ਨਾ ਲਗਾਇਆ ਕਰੋ। ਲੈਂਦੇ ਹਾਂ ਕਮਰਸ਼ੀਅਲ ਬ੍ਰੇਕ।
2: ਘੱਟ ਵਿਆਜ ਤੇ ਲੋਨ ਚਾਹੀਦਾ, ਉਹ ਵੀ ਐਪ ਤੋਂ। ਵਾਹ,
3: ਫਸਿਆ। ਅਣਜਾਣ ਐਪਸ ਤੋਂ ਬਚੋ।
4: RBI ਕਹਿੰਦਾ ਹੈ,
3: ਜਾਣਕਾਰ ਬਣੋ, ਸੁਚੇਤ ਰਹੋ।
5: ਪ੍ਰੋਗਰਾਮ ਪ੍ਰਸਾਰਣ ਸੰਬੰਧੀ ਸੂਚਨਾ, ਮਿਤੀ 21 ਮਈ, ਦਿਨ ਵੀਰਵਾਰ, ਸ਼ਾਮ 5:30 ਵਜੇ, ਪ੍ਰੋਗਰਾਮ ਗੱਲਾਂ ਚੋ ਗੱਲ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਹੈਲੋ ਡਾਕਟਰ, ਜਿਸ ਦਾ ਵਿਸ਼ਾ ਰਹੇਗਾ ਜ਼ੂਨੋਟਿਕ ਬਿਮਾਰੀਆਂ ਕੀ ਹਨ, ਇਹਨਾਂ ਤੋਂ ਕਿਵੇਂ ਬਚੀਏ। ਇਸ ਸੰਬੰਧੀ ਜਾਣਕਾਰੀ ਦੇਣਗੇ ਏਮਜ਼ ਬਠਿੰਡਾ ਵਿਖੇ ਸੇਵਾਵਾਂ ਨਿਭਾ ਰਹੇ ਡਾਕਟਰ ਗੁਰਸਿਮਰਨ ਕੌਰ ਕੋਚਰ। ਜਿਨ੍ਹਾਂ ਵੀ ਸਰੋਤਿਆਂ ਨੇ ਇਸ ਵਿਸ਼ੇ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੋਵੇ, ਉਹ ਸਟੂਡੀਓ ਦਾ ਫੋਨ ਨੰਬਰ 0164-2240-331 ਮਿਲਾ ਸਕਦੇ ਨੇ ਤੇ ਪ੍ਰੋਗਰਾਮ ਦੇ ਵਿੱਚ ਹਿੱਸਾ ਲੈ ਸਕਦੇ ਨੇ। ਸੋ ਸੁਣਨਾ ਨਾ ਭੁੱਲਣਾ, ਮਿਤੀ 21 ਮਈ, ਦਿਨ ਵੀਰਵਾਰ, ਸ਼ਾਮ 5:30 ਵਜੇ, ਸਿਲਸਿਲਾ ਹੈਲੋ ਡਾਕਟਰ।

0: ਕੁਲਦੀਪ ਮਾਨਕ ਦੇ ਇਸ ਗੀਤ ਤੋਂ ਬਾਅਦ ਅਗਲਾ ਗੀਤ ਸੁਣਾਂਗੇ ਆਪਾਂ ਇਸ ਸਰੋਤੇ ਦੀ ਪਸੰਦ ਤੇ। ਹੈਲੋ,
1: ਹੈਲੋ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ। ਹਾਂਜੀ, ਕੋਈ ਕੌਣ ਬੋਲ ਰਹੇ ਹੋ ਤੁਸੀਂ?
1: ਮੈਂ ਪਿੰਡ ਲਾਟ ਸਿੰਘ ਬਰਾੜ ਬੋਲਦਾ ਜੀ।
0: ਜੀ, ਸਵਾਗਤ ਤੇ ਹੁਣ ਆਪਣਾ ਗੀਤ ਲਿਆਓ।
1: ਰਾਣੋ ਫਿਲਮ ਦਾ ਗੀਤ ਸੁਣਾ ਦੋ ਜੀ। ਕੋਈ
0: ਰਾਣੋ ਫਿਲਮ ਦਾ ਗੀਤ ਤੇ ਆ ਰਿਹਾ। ਰਾਣੋ ਫਿਲਮ ਦਾ ਕੋਈ ਵੀ ਗੀਤ ਤੁਹਾਡੇ ਲਈ ਬਹੁਤ ਬਹੁਤ ਸ਼ੁਕਰੀਆ।
1: ਠੀਕ ਹੈ ਜੀ।

0: ਸਵਾਗਤ ਹੈ ਜੀ ਸਾਰੇ ਸਰੋਤਿਆਂ ਦਾ। ਪ੍ਰੋਗਰਾਮ ਸੁਣ ਰਹੇ ਹੋ ਤੁਸੀਂ ਸੁਰੀਲੀ ਦੁਪਹਿਰ ਤੇ ਸਟੂਡੀਓ ਦੀ ਘੜੀ ਤੇ ਸਮਾਂ 2:53 ਤੇ ਅਗਲਾ ਗੀਤ ਆਜੋ ਲੰਘ ਗਿਆ। ਸਤਿ
1: ਸ੍ਰੀ ਅਕਾਲ ਭੈਣ ਜੀ।
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ?
1: ਠੀਕ ਹੈ ਭੈਣੇ, ਹੋ ਰਹੀ ਆ?
0: ਚਲੋ ਵਧੀਆ ਚਾਹੀਦਾ। ਤੇ ਗਰਮੀ ਕੀ ਕਹਿੰਦੀ ਹੈ?
1: ਗਰਮੀ ਬਹੁਤ ਹੈ ਭੈਣੇ।
0: ਤੇ ਕੀਤੀ ਕਿੰਨੇ ਆ ਫਿਰ? ਆਪਾਂ ਹੀ ਕੀਤੀ ਹੈ ਇੰਨੀ ਗਰਮੀ?
1: ਹੁਣ ਕੀ ਕਹੀਏ ਭੈਣੇ,
0: ਕੁਦਰਤ ਦਾ ਨਾਮ ਨੀ ਲੈਣਾ, ਕੁਦਰਤ ਦਾ ਆਪਾਂ ਨੂੰ
1: ਨਰਮਾ ਬੀਜੇ ਨੂੰ ਪੰਜ ਛੇ ਦਿਨ ਹੋਇਆ ਵੀ ਕਿਤੇ ਮੱਚ ਨਾ ਜਾਵੇ।
0: ਅੱਛਾ, ਚਲੋ ਭਲੀ ਹੋਊਗਾ ਸਾਰਾ, ਹੈ ਨਾ? ਇਹ ਗਰਮੀ ਗੁਰਮੀ ਹੁਣ ਅਸੀਂ ਇੰਨੇ ਏਸੀ ਲਾਈ ਬੈਠੇ ਹਾਂ ਤੇ ਇਹਦਾ ਕੁਛ ਤਾਂ ਅਸਰ ਹੋਊਗਾ ਨਾ। ਦਰਖਤ ਅਸੀਂ ਲਾਣ ਨੀ ਦਿੰਦੇ, ਬੂਟਾ ਅਸੀਂ ਰਹਿਣ ਨੀ ਦਿੰਦੇ।
1: ਇਹ ਫਿਰ ਭੈਣੇ ਆਈ ਆ, ਹੁਣ ਕੀ ਹੈ ਗਰਮੀ ਤੇ ਸਰਦੀਆਂ ਤਾਂ ਹੋਣਾ ਹੀ ਹੈ।
0: ਹਾਂ ਬਸ ਫਿਰ ਰੱਬ ਨੂੰ ਨੀ ਵਿੱਚ ਲੈ ਕੇ ਆਣਾ ਆਪਾਂ।
1: ਹਾਂਜੀ ਹਾਂਜੀ,
0: ਤੇ ਲਿਆਓ ਫਿਰ ਗੀਤ ਆਪਣਾ।
1: ਹਾਂਜੀ,
0: ਗੀਤ ਦੱਸੋ।
1: ਰਾਜੇ ਸਿੱਧੂ ਦਾ ਮਿਰਜ਼ਾ ਸੁਣਾ ਦਿਓ ਭੈਣੇ।
0: ਲਓ ਜੀ, ਮਿਰਜ਼ਾ ਆ ਰਿਹਾ ਰਾਜਾ ਸਿੱਧੂ ਦੀ ਆਵਾਜ਼ ਚ। ਬਹੁਤ ਬਹੁਤ ਸ਼ੁਕਰੀਆ ਤੁਹਾਡਾ।

0: ਇਸੇ ਗੀਤ ਦੇ ਨਾਲ ਹੀ ਪ੍ਰੋਗਰਾਮ ਸੁਰੀਲੀ ਦੁਪਹਿਰ ਦਾ ਸਮਾਂ ਹੁੰਦਾ ਹੈ ਸਮਾਪਤ। ਧੰਨਵਾਦ।
1: ਸੁਰੀਲੀ ਦੁਪਹਿਰ,
0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੁਰੀਲੀ ਦੁਪਹਿਰ FM ਬੈਂਡ 101.1 ਮੈਗਾਹਰਟਜ਼ ਤੇ। ਤੁਸੀਂ ਟਿਊਨ ਕੀਤਾ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਘੜੀ ਦੇ ਸਮਾਂ 2:59, 3 ਵਜੇ ਤੁਸੀਂ ਸੁਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ।

ਹੁਣੇ ਤੁਸੀਂ ਵਿਵਿਧ ਭਾਰਤੀ ਦੇ ਪ੍ਰੋਗਰਾਮ ਸੁਣ ਰਹੇ ਸੀ। ਐਫਐਮ ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ ਸ਼ਾਮ ਦੇ 5:22। ਪੇਸ਼ ਹੈ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ।

0: आवाज से दुनिया दे दोस्तों नमस्कार। तो हाड़ा दोस्त लवली इंसर देवा प्रोग्राम साडे पिंड साडे खेत लेके तुहाडी सेवा विच हाजर है। श्रोतियो अज इस प्रोग्राम तहत तुसी सुनो सिलसिला पिंडा आले, विशा दुल्ला पट्टी, वाचक ते निर्माता निर्देशक जनाब बलजीत शर्मा, संपादन सतपाल बराड़ दा।
1: ਕਿਵੇਂ ਹੋ ਪਿੰਡ ਵਾਲਿਓ ਤੇ ਸ਼ਹਿਰ ਵਾਲਿਓ? ਸਾਰੇ ਅਦਬੀ ਤੇ ਸਤਿਕਾਰੇ ਸਰੋਤਿਆਂ ਨੂੰ ਬਲਜੀਤ ਸ਼ਰਮਾ ਤੇ ਸਤਪਾਲ ਬਰਾੜ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰੋਤਿਓ, ਅੱਜ ਆਪ ਜੀ ਦੇ ਸਨਮੁਖ ਲੈ ਕੇ ਆਏ ਆ ਪੰਜਾਬ ਦੀ ਮਸ਼ਹੂਰ ਲੋਕ ਗਾਥਾ ਦੁੱਲਾ ਭੱਟੀ।

ਦੀ ਓਟ ਚੰਦ ਨਾ ਛੁਪੇ, ਤਾਰਿਆਂ ਦੀ ਓਟ ਚੰਦ ਨਾ ਛੁਪੇ, ਸੂਰਜ ਨਾ ਛੁਪੇ ਬੱਦਲ ਕੀ ਛਾਇਆ, ਸੂਰਜ ਨਾ ਛੁਪੇ ਬੱਦਲ ਕੀ ਛਾਇਆ, ਪੂਤ ਸਪੂਤ ਪੰਘੂੜੇ ਨਾ ਛੁਪੇ, ਪੂਤ ਸਪੂਤ ਪੰਘੂੜੇ ਨਾ ਛੁਪੇ, ਅਰਾਕੀ ਨਾ ਛੁਪੇ ਜਦ ਆਸਣ ਤੇ ਆਇਆ, ਚੰਚਲੇ ਨਾਰਕੇ ਨੈਣ ਨਾ ਛੁਪਣ, ਚੰਚਲੇ ਨਾਰਕੇ ਨੈਣ ਨਾ ਛੁਪਣ, ਔਰ ਸੁੰਦਰ ਰੂਪ ਨਾ ਛੁਪੇ ਛੁਪਾਇਆ, ਮਦਕੇ ਪੀਤਿਆਂ ਜ਼ਾਤ ਪਰਖੀਏ, ਦਾਤਾ ਪਰਖੀਏ ਜਦ ਮੰਗਤ ਆਇਆ, ਮੂਰਖ ਦੇ ਕੋਲ ਕਬਿੱਤ ਕਿਹਾ, ਜਿਹਾ ਭੈਂਸ ਦੇ ਕੋਲ ਮਰਦੰਗ ਵਜਾਇਆ।

ਘਾਟੀ ਪੰਜਾਬ ਦੀ ਇੱਕ ਮਸ਼ਹੂਰ ਤੇ ਮਕਬੂਲ ਦਾਸਤਾਨ ਹੈ। ਦੁੱਲਾ ਭੱਟੀ ਦੀ ਬਹਾਦਰੀ ਦੇ ਕਿੱਸੇ ਹਰ ਪੰਜਾਬੀ ਦੀ ਜ਼ੁਬਾਨ ਤੇ ਨੇ। ਪੰਜਾਬ ਦੇ ਚੱਪੇ ਚੱਪੇ 'ਚ ਕਈ ਸਾਲਾਂ ਤੋਂ ਦੁੱਲਾ ਭੱਟੀ ਦੀਆਂ ਗਾਥਾਵਾਂ ਗਾਈਆਂ ਜਾਂਦੀਆਂ ਰਹੀਆਂ ਨੇ। ਦੁੱਲਾ ਭੱਟੀ ਦੇ ਨਾਮ ਤੇ ਥੀਏਟਰਾਂ 'ਚ ਡਰਾਮੇ ਚੱਲਦੇ, ਕਲਾਲ ਲੋਕ ਇਸ ਦੀ ਵਾਰ ਕਹਿੰਦੇ। ਕਿੰਗਾਂ ਵਾਲੇ ਤੇ ਚਿਮਟਿਆਂ ਵਾਲੇ ਦੁੱਲਾ ਭੱਟੀ ਦੀ ਵਾਰ ਪੜਦੇ, ਰਾਸਧਾਰੀਏ ਅਖਾੜਾ ਲਾ ਕੇ ਦੁੱਲੇ ਭੱਟੀ ਦੀ ਵਾਰ ਸੁਣਾਉਂਦੇ। ਮਦਾਰੀਆਂ ਨੇ ਵੀ ਅਖਾੜਾ ਲਾਇਆ ਹੁੰਦਾ ਤਾਂ ਬੱਚੇ ਜਮੂਰੇ ਨੂੰ ਉਹ ਕਹਿੰਦੇ, ਉਹ ਬੱਚਾ ਜਮੂਰਾ ਤੂੰ ਦੁੱਲਾ ਭੱਟੀ ਹੈ ਜਾਂ ਜਮੂਰਾ। ਇਸ ਵਾਸਤੇ ਦੁੱਲਾ ਭੱਟੀ ਇੱਕ ਇਹੋ ਜਿਹਾ ਸੂਰਮਾ ਸੀ ਜਿਹੜਾ ਸਾਨੂੰ ਕਦੀ ਵੀ ਨਹੀਂ ਭੁੱਲ ਸਕਦਾ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਬੱਚੇ ਕਹਾਣੀਆਂ ਸੁਣਨ ਜਾਂ ਯਾਦ ਰੱਖਣ ਦੇ ਕਾਬਿਲ ਹੋ ਜਾਂਦੇ ਨੇ ਤਾਂ ਮਾਵਾਂ ਆਪਣੇ ਬੱਚਿਆਂ ਨੂੰ ਬੜੇ ਫਖਰ ਨਾਲ ਦੁੱਲੇ ਭੱਟੀ ਦੀ ਕਹਾਣੀ ਸੁਣਾਉਂਦੀਆਂ ਨੇ। ਦੁੱਲਾ ਭੱਟੀ ਇੱਕ ਚੰਦਰਵੰਸ਼ੀ ਰਾਜਪੂਤ, ਗੈਰਤਮੰਦ, ਗਰੀਬ ਦਾ ਹਾਮੀ, ਨਾ ਡਰਨ ਵਾਲਾ ਸੂਰਮਾ ਤੇ ਦਲੇਰ ਸੀ। ਸੱਚ ਪੁੱਛੋ ਤਾਂ ਦੁੱਲਾ ਭੱਟੀ ਸਾਂਦਲਬਾਰ ਦਾ ਸ਼ੇਰ ਸੀ। ਸਾਂਦਲਬਾਰ ਦੁੱਲੇ ਭੱਟੀ ਦੇ ਦਾਦੇ ਸੰਦਲ ਭੱਟੀ ਦੇ ਨਾਂ ਨਾਲ ਮਸ਼ਹੂਰ ਹੈ। ਸੰਦਲ ਭੱਟੀ ਵੀ ਇੱਕ ਗੈਰਤਮੰਦ ਨੌਜਵਾਨ ਸੀ। ਉਹਨੂੰ ਚੰਗੇ ਤੇ ਬੁਰੇ ਦੀ ਬੜੀ ਪਹਿਚਾਣ ਸੀ। ਗਰੀਬਾਂ ਦਾ ਤੇ ਕੰਗਾਲਾਂ ਦਾ ਨਿਗੇਬਾਨ ਸੀ। ਮੱਕੇ ਦਾ ਹਾਜ਼ੀ ਸੀ, ਹਾਫਿਜ਼ ਕੁਰਾਨ ਸੀ। ਸੰਦਲ ਭੱਟੀ 12 ਪਿੰਡੀਆਂ ਦਾ ਸੁਲਤਾਨ ਸੀ। ਚਨਾਹ ਤੇ ਰਾਵੀ ਦੇ ਦਰਮਿਆਨ 12 ਪਿੰਡੀਆਂ ਨੂੰ ਸੰਦਲਬਾਰ ਆਖਦੇ ਨੇ। ਇਹ ਸੰਦਲ ਭੱਟੀ ਦੇ ਨਾਂ ਤੋਂ ਸੰਦਲਬਾਰ ਇਸ ਨੂੰ ਆਖਿਆ ਜਾਂਦਾ ਸੀ। ਇਹ ਦੁੱਲੇ ਭੱਟੀ ਦਾ ਦਾਦਾ ਸੀ। ਸੰਦਲਬਾਰ 'ਚ ਕਿਸੇ ਗਰੀਬ ਨੂੰ ਕੰਡਾ ਵੀ ਨਹੀਂ ਸੀ ਚੁਭਦਾ। ਜਦੋਂ ਕਿਸੇ ਗਰੀਬ ਦੇ ਪੀੜ ਹੁੰਦੀ ਤਾਂ ਪਹਿਲਾਂ ਪੀੜ ਸੰਦਲ ਭੱਟੀ ਨੂੰ ਹੁੰਦੀ।

ਰਾਵੀਓਂ ਪਾਰ ਲਾਹੌਰ ਦੇ ਉੱਚੇ ਬੁਰਜ ਸੰਦਲਬਾਰ ਦੀਆਂ 12 ਪਿੰਡੀਆਂ ਨੂੰ ਆਪਣੇ ਪਰਛਾਵੇਂ ਦੀ ਲਪੇਟ 'ਚ ਲੈਣਾ ਚਾਹੁੰਦੀਆਂ ਸਨ। ਮੁਗਲਾਂ ਦਾ ਦੌਰ ਸੀ, ਮੁਗਲਾਂ ਦੇ ਸਿਪਾਹੀ ਰਾਵੀ ਪਾਰ ਕਰਕੇ ਲੁੱਟ ਮਾਰ ਕਰਕੇ ਵਾਪਸ ਲਾਹੌਰ ਅੱਪੜ ਜਾਂਦੇ। ਲੁੱਟੇ ਪੁੱਟੇ ਹੋਏ ਲੋਕ ਸੰਦਲ ਪੱਟੀ ਕੋਲ ਜਾਂਦੇ, ਆਪਣਾ ਸਾਰਾ ਹਾਲ ਸੁਣਾਉਂਦੇ। ਆਖਿਰਕਾਰ ਸੰਦਲ ਪਿੰਡੀ ਨੇ 12 ਪਿੰਡੀਆਂ 'ਚੋਂ 94 ਜਵਾਨ ਚੁਣ ਕੇ ਜ਼ੁਲਮ ਦੇ ਖਿਲਾਫ ਇੱਕ ਜਥਾ ਬਣਾ ਲਿਆ ਤੇ ਮਥਾ ਪਕਾ ਕੇ ਮੁਗਲਾਂ ਨਾਲ ਮੁਕਾਬਲਾ ਕੀਤਾ। ਸੰਦਲ ਪੱਟੀ ਬੜਾ ਦਲੇਰ ਸੀ, ਪਰ ਮੁਗਲਾਂ ਦੀ ਫੌਜ ਢੇਰ ਸੀ। ਯੁੱਧ ਹੋਇਆ, ਸੰਦਲ ਦੇ ਨਿੱਕੇ ਜੇ ਜਥੇ ਨੇ ਮੁਗਲਾਂ ਦੀ ਫੌਜ ਨੂੰ ਧੱਕ ਕੇ ਰਾਵੀਓਂ ਪਾਰ ਕਰ ਦਿੱਤਾ। ਖੈਰ, ਮੁਕਾਬਲੇ ਹੁੰਦੇ ਰਹੇ, ਵਕਤ ਗੁਜ਼ਰਦਾ ਗਿਆ, ਸੰਦਲ ਮੁਗਲਾਂ ਦੇ ਖਿਲਾਫ ਜੰਗ ਲੜਦੇ ਰਹੇ। ਗਰੀਬਾਂ ਤੇ ਮਸਕੀਨਾਂ ਦੀ ਹਮਾਇਤ ਕਰਨ ਵਾਲੇ ਸੰਦਲ ਪੱਟੀ ਨੂੰ ਮੁਗਲਾਂ ਨੇ ਧੋਖੇ ਨਾਲ ਗ੍ਰਿਫਤਾਰ ਕਰਕੇ ਉਸ ਨੂੰ ਸ਼ਹੀਦ ਕਰਕੇ ਉਸ ਦੀ ਲਾਸ਼ ਪਿੰਡ ਪੱਟੀਆਂ ਘੱਲ ਦਿੱਤੀ ਤੇ ਇੱਕ ਭੂਰੇ 'ਚ ਬੰਨ ਕੇ ਲਾਸ਼ ਨੂੰ ਢੱਕ ਦਿੱਤਾ। ਸੰਦਲ ਦਾ ਪੁੱਤ ਗੁਲਾਮ ਫਰੀਦ ਪੱਟੀ ਨਿੱਕਾ ਜਿਹਾ ਸੀ। ਮੁਗਲਾਂ ਦੇ ਸਿਪਾਹੀਆਂ ਨੇ ਮੂੰਹ ਵੱਜੇ ਵਾਲੀ ਬੋਰੀ ਲਿਆ ਕੇ ਸੰਦਲ ਦੇ ਦੀਵਾਨ ਖਾਨੇ 'ਚ ਲਿਆ ਕੇ ਸੁੱਟ ਦਿੱਤੀ। ਫਰੀਦ ਪੱਟੀ ਨੇ ਪੁੱਛਿਆ ਕਿ ਇਸ ਬੋਰੀ ਵਿੱਚ ਕੀ ਹੈ, ਤਾਂ ਸਿਪਾਹੀ ਆਖਣ ਲੱਗੇ, ਇਸ ਬੋਰੀ 'ਚ ਕੁਝ ਤੋਹਫ਼ੇ ਨੇ, ਬਾਦਸ਼ਾਹ ਨੇ ਕੱਲੇ ਨੇ। ਫਰੀਦ ਨੇ ਬੋਰੀ ਦਾ ਮੂੰਹ ਖੋਲਿਆ ਤੇ ਬੋਰੀ 'ਚ ਉਸਦੇ ਬਾਪ ਸੰਦਲ ਪੱਟੀ ਦੀ ਲੋਥ ਸੀ। ਫਰੀਦ ਪੱਟੀ ਦੀ ਨਜ਼ਰ ਪਿਓ ਦੀ ਲਾਸ਼ ਤੇ ਪਈ। ਰਾਜਪੂਤ ਦਾ ਖੂਨ ਉਬਲਣ ਲੱਗ ਪਿਆ। ਮਾਸੂਮ ਫਰੀਦ ਪੱਟੀ ਦੀਆਂ ਅੱਖਾਂ 'ਚ ਲਾਲੀ ਵੇਖ ਕੇ ਮੁਗਲਾਂ ਦੇ ਸਿਪਾਹੀਆਂ ਨੇ ਧੌਣਾ ਨੀਵੀਆਂ ਕਰ ਲਈਆਂ। ਪੱਟੀ ਜ਼ਖਮੀ ਸ਼ੇਰ ਵਾਂਗ ਇਹੋ ਜਿਹੀ ਦਹਾੜ ਮਾਰੀ, ਸਿਪਾਹੀ ਦੀਵਾਨ ਖਾਨਾ ਛੱਡਣ ਲਈ ਮਜਬੂਰ ਹੋ ਗਏ। ਖੈਰ, ਫਰੀਦ ਪੱਟੀ ਵੀ ਕਈ ਵਰਿਆਂ ਤੱਕ ਜ਼ੁਲਮ ਦੇ ਖਿਲਾਫ ਲੜਾਈ ਲੜਦਾ ਰਿਹਾ। ਆਖਿਰਕਾਰ ਮੁਗਲਾਂ ਨੇ ਫਰੀਦ ਨੂੰ ਵੀ ਬਾਗੀ ਕਰਾਰ ਦੇ ਕੇ ਕਤਲ ਕਰਾ ਦਿੱਤਾ। ਫਰੀਦ ਦੀ ਲਾਸ਼ ਲਾਹੌਰ ਦੇ ਕਿਲੇ 'ਚ ਉੱਚੇ ਬੁਰਜ ਦੇ ਨਾਲ ਲਟਕਾ ਦਿੱਤੀ ਗਈ। ਗੁਲਾਮ ਫਰੀਦ ਪੱਟੀ ਦੀ ਮੌਤ ਦੇ 12 ਦਿਨ ਬਾਅਦ

ਮਾਤਾ ਲੱਦੀ ਨੇ ਦੁੱਲੇ ਪੱਟੀ ਨੂੰ ਦਰਿਆ ਚਨਾਬ ਦੇ ਹਰ ਕਿਸਮ ਦੇ ਮੇਵੇ ਖਵਾ ਕੇ ਪਾਲਿਆ। ਮਾਤਾ ਲੱਦੀ ਨੇ ਪਿੰਡੀ ਪੱਟੀਆਂ ਸਾਰੇ ਲੋਕਾਂ ਤੇ ਪਹਿਲੇ ਹੀ ਪਾਬੰਦੀ ਲਾਈ ਹੋਈ ਸੀ ਕਿ ਕੋਈ ਬੰਦਾ ਜਾਂ ਔਰਤ ਮੇਰੇ ਪੁੱਤ ਨੂੰ ਮੁਗਲਾਂ ਦੇ ਵੈਰ ਬਾਰੇ ਕੁਝ ਵੀ ਨਾ ਦੱਸੇ। ਦੁੱਲਾ ਪੱਟੀ ਜਵਾਨ ਹੋਇਆ, ਦੁੱਲੇ ਪੱਟੀ ਨੇ ਆਪਣੇ ਪਿਓ ਦਾ ਦੀਵਾਨ ਖਾਨਾ ਸੰਭਾਲ ਲਿਆ ਤੇ ਉਸ ਤੇ ਬਹਿਣ ਲੱਗ ਪਿਆ। ਮੀਰੂ ਪੋਸਤੀ ਦੁੱਲੇ ਦਾ ਬਚਪਨ ਦਾ ਯਾਰ ਸੀ, ਮੂੰਹ ਬੋਲਿਆ ਭਰਾ ਸੀ। ਦੁੱਲੇ ਪੱਟੀ ਤੇ ਸੋਹਣੀ ਜਵਾਨੀ ਸੀ। ਜਦੋਂ ਕੋਈ ਵਡੇਰਾ ਬੰਦਾ ਜਾਂ ਔਰਤ ਦੁੱਲੇ ਨੂੰ ਵੇਖਦੇ ਤਾਂ ਮੂੰਹੋਂ ਜ਼ਰੂਰ ਨਿਕਲ ਜਾਂਦਾ, ਕੋਈ ਆਖਦਾ ਪਿਓ ਵਰਗਾ ਹੈ, ਕੋਈ ਆਖਦਾ ਦਾਦੇ ਵਰਗਾ ਹੈ। ਮਾਂ ਦਾ ਦਿਲ ਬੜਾ ਨਾਜ਼ੁਕ ਹੁੰਦਾ ਹੈ। ਸੁਣਨ ਵਾਲੇ ਸਰੋਤਿਆਂ ਨੂੰ ਦੱਸ ਦੇਵਾਂ ਕਿ ਲੱਦੀ ਬੜੀ ਸਮਝਦਾਰ ਤੇ ਖਾਨਦਾਨੀ ਔਰਤ ਸੀ ਤੇ ਉਹ ਖਾਨਦਾਨੀ ਦੁਸ਼ਮਣੀ ਦਾ ਮਜ਼ਾ ਵੀ ਚੱਖ ਚੁੱਕੀ ਸੀ। ਉਹ ਲੋਕਾਂ ਅੱਗੇ ਤਰਲੇ ਮਿੰਨਤਾਂ ਕਰਦੀ ਰਹਿੰਦੀ ਕਿ ਮੇਰੇ ਪੁੱਤ ਨੂੰ ਦੁਸ਼ਮਣੀ ਦਾ ਪਤਾ ਨਾ ਲੱਗੇ। ਆਖਰਕਾਰ ਦੁੱਲੇ ਪੱਟੀ ਨੂੰ ਪਿਓ ਦਾਦੇ ਦੀ ਮੌਤ ਦਾ ਪਤਾ ਲੱਗ ਗਿਆ। ਦੁੱਲਾ ਜਵਾਨ ਉਦਾਸ ਰਹਿਣ ਲੱਗ ਪਿਆ। ਇੱਕ ਦਿਨ ਦੁੱਲੇ ਸ਼ੇਰ ਨੇ ਮੁਗਲਾਂ ਦਾ ਇੱਕ ਕਾਫਲਾ ਘੇਰ ਕੇ ਲੁੱਟ ਲਿਆ ਤੇ ਮਾਲ ਗਰੀਬਾਂ ਚ ਤਕਸੀਮ ਕਰ ਦਿੱਤਾ। 12 ਪਿੰਡੀਆਂ ਦੇ ਸ਼ਾਹੂਕਾਰਾਂ ਤੇ ਗਦਾਰਾਂ ਦੀਆਂ ਨਿੰਦਰਾਂ ਹਰਾਮ ਹੋ ਗਈਆਂ। ਉਹਨਾਂ ਨੇ ਦੁੱਲੇ ਪੱਟੀ ਦੀ ਮੁਖਾਲਫਤ ਸ਼ੁਰੂ ਕਰ ਦਿੱਤੀ। ਦੁੱਲੇ ਪੱਟੀ ਨੇ ਆਪਣੇ ਪਿਓ ਦਾਦੇ ਦੇ ਕਤਲ ਦੇ ਭਾਈ ਵਾਲਾ ਨੂੰ ਚੁਣ ਚੁਣ ਕੇ ਮਾਰਿਆ। ਸੰਦਲ ਬਾਰ ਚ ਦੁੱਲੇ ਪੱਟੀ ਦੀ ਧੂਮ ਪੈ ਗਈ। ਇੱਕ ਦਿਨ ਦੁੱਲਾ ਆਪਣੇ ਦੀਵਾਨ ਖਾਨੇ ਚ ਬੈਠਾ ਹੋਇਆ ਸੀ। ਦੁੱਲੇ ਦੀ ਮਾਂ ਲੱਦੀ ਦੀਵਾਨ ਖਾਨੇ ਦੇ ਬੂਹੇ ਚ ਆ ਖਲੋਤੀ ਤੇ ਆਖਦੀ ਹੈ, ਦੁੱਲਿਆ ਵੇ ਦੁੱਲਿਆ। ਦੁੱਲਾ ਆਖਦਾ ਕੌਣ ਹੈ? ਲੱਦੀ ਅੰਦਰ ਆ ਜਾਂਦੀ ਹੈ। ਦੁੱਲਾ ਮੂੜੇ ਤੋਂ ਉੱਠ ਕੇ ਖਲੋ

ਆ ਤੇ ਆਖਣ ਲੱਗਾ ਕੀ ਗੱਲ ਹੈ ਮਾਂ, ਇਹ ਮਰਦਾਂ ਦੀ ਮਹਿਫਿਲ ਹੈ, ਇੱਥੇ ਕੀ ਲੈਣ ਆਈ ਹੈ? ਦੁੱਲਿਆ, ਮੈਂ ਤੈਨੂੰ ਇੱਕ ਸੁਨੇਹਾ ਦੇਣ ਆਈ ਹੈ। ਮੈਂ ਇੱਕ ਖੁਆਬ ਦੇਖਿਆ ਹੈ, ਬੜਾ ਭੈੜਾ ਖਾਬ ਹੈ। ਦੁੱਲਾ ਆਖਣ ਲੱਗਾ ਖਾਬ ਖਿਆਲ ਹੁੰਦਾ ਹੈ ਮਾਂ। ਨਹੀਂ ਵੇ ਦੁੱਲਿਆ, ਕੋਈ ਖਾਬ ਸੱਚਾ ਵੀ ਹੋ ਜਾਂਦਾ ਹੈ। ਮਾਂ ਤੂੰ ਆਖਣਾ ਕੀ ਚਾਹੁਣੀ ਹੈ? ਖੁਆਬ ਸੁਣ ਕੇ ਬੜੇ ਹੌਸਲੇ ਨਾਲ ਦੁੱਲਾ ਆਪਣੀ ਮਾਂ ਨੂੰ ਕਹਿੰਦਾ ਹੈ, ਮਾਂ ਮੈਂ ਜਦੋਂ ਜੰਮਿਆ ਸਾਂ ਮੈਨੂੰ ਗੁੜਤੀ ਕਿਸ ਚੀਜ਼ ਦੀ ਦਿੱਤੀ ਸੀ? ਮਾਂ ਕਹਿੰਦੀ ਹੈ, ਦੁੱਲਿਆ ਸਾਣ ਚੜੀ ਤਲਵਾਰ ਦਾ ਪਾਣੀ ਤੇਰੇ ਮੂੰਹ ਨੂੰ ਲਗਾਇਆ ਗਿਆ ਸੀ। ਮਾਂ ਇਹ ਤਾਂ ਦੱਸ ਮੇਰਾ ਨਾਂ ਦੁੱਲਾ ਕਿਸ ਨੇ ਰੱਖਿਆ? ਮਾਤਾ ਲੱਦੀ ਆਖਦੀ ਹੈ, ਦੁੱਲਾ ਨਾਮ ਤਾਂ ਪੁੱਤ ਮੈਂ ਹੀ ਰੱਖਿਆ ਸੀ। ਤੇ ਮਾਂ ਹੁਣ ਤੂੰ ਮੈਨੂੰ ਆਖਦੀ ਹੈ ਕਿ ਮੈਂ ਅੰਦਰ ਵੜ ਕੇ ਜ਼ਿੰਦਗੀ ਦੇ ਸਾਰੇ ਦਿਨ ਗੁਜ਼ਾਰ ਦੇਵਾਂ। ਦੁੱਲੇ ਦੀ ਮਾਂ ਘਰ ਚਲੀ ਜਾਂਦੀ ਹੈ, ਪਰ ਮਾਂ ਦਾ ਦਿਲ ਅਣਹੋਈ ਦੇ ਡਰੋਂ ਧੜਕ ਰਿਹਾ ਸੀ।

ਰੱਖੀ ਘੋੜੀ ਤੇ ਕਾਠੀ ਹੱਥ ਚ 1,500 ਦਾ ਖੁੰਡਾ ਫੜ ਕੇ ਘੋੜੀ ਮੁਗਲਾਂ ਦੇ ਕਾਫਲੇ ਚ ਜਾਰ ਲਾਈ। ਉਹ ਲੋਕ ਜਿਹੜੇ ਤੋਹਫੇ ਲੈ ਕੇ ਜਾ ਰਹੇ ਸੀ ਉਹਨਾਂ ਦੀਆਂ ਭਾਜੜਾਂ ਪਾ ਦਿੱਤੀਆਂ ਤੇ ਸਾਰਾ ਖਜ਼ਾਨਾ ਲੁੱਟ ਲਿਆ। ਦੁੱਲੇ ਨੇ ਬਚੇ ਹੋਏ ਸਿਪਾਹੀਆਂ ਨੂੰ ਸੁਨੇਹਾ ਦਿੰਦੇ ਹੋਏ ਆਖਿਆ, ਆਪਣੇ ਅਕਬਰ ਬਾਦਸ਼ਾਹ ਨੂੰ ਮੇਰਾ ਇਹ ਸੁਨੇਹਾ ਜ਼ਰੂਰ ਪਹੁੰਚਾ ਦਿਓ ਤੇ ਆਖਿਓ ਕਿ ਦੁੱਲੇ ਨੇ ਤੇਰੇ ਵਾਸਤੇ ਇੱਕ ਨਿਸ਼ਾਨੀ ਘੱਲੀ ਹੈ, ਜੇ ਪਤਾ ਲੈ ਸਕਦਾ ਹੈ ਤਾਂ ਆ ਜਾ, ਨਹੀਂ ਤੇ ਕੁਝ ਦਿਨਾਂ ਤੀਕ ਆਪਣੇ ਤਖਤ ਦਾ ਫਿਕਰ ਕਰ। ਕਸੂਰ ਦਾ ਮਿਰਜ਼ਾ ਨਿਜ਼ਾਮਦੀਨ ਕੰਧਾਲੇ ਦਾ ਕਿਲਾ ਫਤਿਹ ਕਰਕੇ ਦਰਬਾਰ ਚ ਆਇਆ। ਦਰਬਾਰ ਚ ਆ ਕੇ ਵੇਖਿਆ ਕਿ ਸਾਰੇ ਲੋਕ ਚੁੱਪ ਚਾਪ ਬੈਠੇ ਨੇ, ਕੋਈ ਗੱਲ ਨਹੀਂ ਸੀ ਕਰ ਰਿਹਾ। ਅਕਬਰ ਬਾਦਸ਼ਾਹ ਗੁੱਸੇ ਨਾਲ ਅੱਗ ਬਬੂਲਾ ਹੋਇਆ ਪਿਆ ਸੀ। ਮਿਰਜ਼ੇ ਨਿਜ਼ਾਮਦੀਨ ਨੇ ਸਲਾਮ ਕੀਤਾ, ਬਾਦਸ਼ਾਹ ਨੇ ਖੁਸ਼ਾਮਦੀਦ ਆਖਿਆ, ਅਸੀਂ ਤੈਨੂੰ ਮੁਬਾਰਕਬਾਦ ਦਿੰਦੇ ਆ, ਤੂੰ ਕਿਲਾ ਫਤਿਹ ਕਰਕੇ ਆਇਆ ਤੇ ਨਾਲ ਹੀ ਤੈਨੂੰ ਪਿੰਡੀ ਪੱਟੀਆਂ ਜਾਣ ਦਾ ਹੁਕਮ ਦਿੰਨੇ ਆ। ਉਹ ਆਖਣ ਲੱਗਾ, ਪਿੰਡ ਪੱਟੀਆਂ ਚ ਕੀ ਕੰਮ ਹੈ? ਬਾਗੀ ਫਰੀਦ ਖਾਨ ਦਾ ਬੇਟਾ ਦੁੱਲਾ ਪੱਟੀ ਉਹਨੇ ਸਾਡੀ ਗੈਰਤ ਨੂੰ ਲਲਕਾਰਿਆ। ਮਿਰਜ਼ਾ ਕਹਿੰਦਾ, ਮਤਲਬ ਇਹ ਹੋਇਆ ਕਿ ਅਸੀਂ ਸੱਪ ਮਾਰ ਦਿੱਤਾ ਤੇ ਸਪੋਲੀਆ ਛੱਡ ਦਿੱਤਾ, ਆਲੀ ਜਾਣੇ ਮੈਂ ਹੁਣੇ ਪਿੱਛੇ ਮੁੜ ਜਾਣਾ ਤੇ ਦੁੱਲੇ ਪੱਟੀ ਨੂੰ ਕੈਦ ਕਰਕੇ ਤੁਹਾਡੇ ਸਾਹਮਣੇ ਲਿਆ ਕੇ ਨਤਮਸਤਕ ਕਰ ਦਿੰਨਾ।

ਹਾਕਮ ਬੜਾ ਨਿਰਦੇਈ ਸੀ। ਉਹ ਨੌਜਵਾਨ ਕੁਆਰੀਆਂ ਕੁੜੀਆਂ ਨੂੰ ਜ਼ੋਰੀ ਚੁੱਕ ਕੇ ਲੈ ਜਾਇਆ ਕਰਦਾ। ਉਸ ਹਾਕਮ ਦੇ ਕੰਨੀ ਸੁੰਦਰੀ ਮੁੰਦਰੀ ਦੇ ਹੁਸਨ ਦੀ ਕਣਸੋ ਪਈ। ਉਸਨੇ ਇਹਨਾਂ ਨੂੰ ਜ਼ੋਰੀ ਚੁੱਕਣ ਦੀ ਵਿਉਂਤ ਬਣਾ ਲਈ। ਇਸ ਗੱਲ ਦੀ ਭਿਣਕ ਗਰੀਬ ਬ੍ਰਾਹਮਣ ਨੂੰ ਵੀ ਪੈ ਗਈ। ਉਹਨੇ ਕੁੜੀਆਂ ਦੇ ਸਹੁਰੇ ਘਰ ਜਾ ਕੇ ਆਖਿਆ ਕਿ ਉਹ ਸੁੰਦਰੀ ਮੁੰਦਰੀ ਨੂੰ ਬਿਨਾਂ ਵਿਆਹ ਦੇ ਹੀ ਆਪਣੇ ਘਰ ਲੈ ਜਾਣ, ਪਰ ਉਹ ਨਾ ਮੰਨੇ। ਉਹ ਹਾਕਮ ਤੋਂ ਡਰਦੇ ਸੀ ਤੇ ਬਿਨਾਂ ਵਿਆਹ ਤੋਂ ਕੁੜੀਆਂ ਆਪਣੇ ਘਰ ਲਿਜਾਣ ਲਈ ਰਾਜ਼ੀ ਨਾ ਹੋਏ। ਬ੍ਰਾਹਮਣ ਪਾਸ ਉਸ ਸਮੇਂ ਦੋ ਇਕੱਠੇ ਵਿਆਹ ਕਰਨ ਦੀ ਸਮਰੱਥਾ ਨਹੀਂ ਸੀ। ਉਹ ਨਿਰਾਸ਼ ਹੋਇਆ ਤੇ ਘਰ ਨੂੰ ਮੁੜ ਪਿਆ। ਰਾਹ 'ਚ ਜੰਗਲ ਪੈਂਦਾ ਸੀ ਜਿੱਥੇ ਦੁੱਲਾ ਪੱਟੀ ਨਾਂ ਦਾ ਸੂਰਮਾ ਡਾਕੂ ਆਮ ਵਿਚਰਦਾ। ਦੁੱਲੇ ਤੋਂ ਸਾਰੇ ਡਰਦੇ ਸੀ। ਦੁੱਲਾ ਪੱਟੀ ਗਰੀਬਾਂ ਦਾ ਬੜਾ ਹਮਦਰਦ ਸੀ। ਉਹ ਅਮੀਰਾਂ ਤੇ ਜਾਬਰਾਂ ਨੂੰ ਲੁੱਟਦਾ ਤੇ ਲੁੱਟਦਾ ਮਾਲ ਗਰੀਬਾਂ 'ਚ ਵੰਡ ਦਿੰਦਾ। ਉਸ ਬ੍ਰਾਹਮਣ ਨੂੰ ਜੰਗਲ 'ਚ ਆ ਕੇ ਦੁੱਲਾ ਪੱਟੀ ਦਾ ਖਿਆਲ ਆਇਆ। ਉਹ ਦੁੱਲੇ ਦੀ ਭਾਲ ਕਰਦਾ ਹੋਇਆ ਦੁੱਲੇ ਪਾਸ ਪਹੁੰਚ ਗਿਆ ਤੇ ਉਸਨੇ ਆਪਣੀ ਵੇਦਨਾ ਦੁੱਲੇ ਨੂੰ ਜਾ ਸੁਣਾਈ। ਦੁੱਲੇ ਨੇ ਆਖਿਆ, ਤੂੰ ਫਿਕਰ ਨਾ ਕਰ, ਤੇਰੀਆਂ ਧੀਆਂ ਮੇਰੀਆਂ ਧੀਆਂ ਨੇ, ਮੈਂ ਉਹਨਾਂ ਦਾ ਵਿਆਹ ਆਪਣੇ ਹੱਥੀ ਆਪ ਕਰਾਂਗਾ, ਤੂੰ ਨਿਸ਼ਚਿੰਤ ਹੋ ਕੇ ਆਪਣੇ ਘਰ ਨੂੰ ਮੁੜ ਜਾ। ਦੁੱਲੇ ਨੇ ਕੁੜੀਆਂ ਦੇ ਬਾਪ ਤੇ ਸਹੁਰੇ ਦਾ ਥੋ ਪਤਾ ਪੁੱਛ ਕੇ ਵਿਆਹ ਦਾ ਦਿਨ ਧਰ ਦਿੱਤਾ। ਕੁੜੀਆਂ ਦੇ ਸਹੁਰਿਆਂ ਨੇ ਹਾਕਮ ਤੋਂ ਡਰਦਿਆਂ ਕਿਹਾ ਕਿ ਉਹ ਰਾਤ ਸਮੇਂ ਹੀ ਵਿਆਹਣ ਆਉਣਗੇ। ਪਿੰਡ ਤੋਂ ਬਾਹਰ ਜੰਗਲ 'ਚ ਵਿਆਹ ਰਚਾਉਣ ਦਾ ਪ੍ਰਬੰਧ ਕੀਤਾ ਗਿਆ। ਰੋਸ਼ਨੀ ਲਈ ਲੱਕੜੀਆਂ ਇਕੱਠੀਆਂ ਕਰਕੇ ਅੱਗ ਬਾਲੀ ਗਈ। ਦੁੱਲੇ ਨੇ ਆਲੇ ਦੁਆਲੇ ਦੇ ਪਿੰਡਾਂ ਤੋਂ ਦਾਨ ਇਕੱਠਾ ਕੀਤਾ। ਪਿੰਡ ਜਿਨ੍ਹਾਂ ਦੇ ਘਰ ਨਵੇਂ ਵਿਆਹੇ ਹੋਏ ਸਨ ਜਾਂ ਜਿਨ੍ਹਾਂ ਦੇ ਬਾਲ ਜਨਮੇ ਸਨ, ਉਹਨਾਂ ਨੇ ਵੀ ਸੁੰਦਰ ਮੁੰਦਰੀ ਦੇ ਵਿਆਹ ਤੇ ਆਪਣੇ ਵੱਲੋਂ ਕੁਝ ਨਾ ਕੁਝ ਗੁੜ ਸ਼ੱਕਰ ਤੇ ਦਾਣੇ ਦੇ ਰੂਪ 'ਚ ਦਾਨ ਦਿੱਤਾ। ਦੁੱਲੇ ਕੋਲ ਕੰਨਿਆ ਦਾਨ ਦੇਣ ਲਈ ਇੱਕ ਲੱਪ ਸ਼ੱਕਰ ਦੀ ਹੀ ਸੀ। ਕੁੜੀਆਂ ਦਾ ਡੋਲਾ ਤੁਰ ਗਿਆ ਤੇ ਗਰੀਬ ਬ੍ਰਾਹਮਣ ਨੇ ਦੁੱਲੇ ਦਾ ਲੱਖ ਲੱਖ ਸ਼ੁਕਰ ਕੀਤਾ। ਕਿਹਾ ਜਾਂਦਾ ਹੈ ਕਿ ਉਦੋਂ ਤੋਂ ਹੀ ਲੋਹੜੀ ਮਨਾਉਣ ਦਾ ਰਿਵਾਜ ਪੈ ਗਿਆ। ਦੁੱਲਾ ਭੱਟੀ ਪੰਜਾਬੀਆਂ ਦਾ ਹਰਮਨ ਪਿਆਰਾ ਲੋਕ ਨਾਇਕ ਸੀ। ਉਹ ਸਾਂਦਲਬਾਰ ਪੱਛਮੀ ਪੰਜਾਬ ਹੁਣ ਪਾਕਿਸਤਾਨ ਦੇ ਇਲਾਕੇ ਦਾ ਸੂਰਬੀਰ ਅਣਖੀ ਯੋਧਾ ਹੋਇਆ, ਜਿਸ ਨੇ ਅਕਬਰ ਜਿਹੇ ਮੁਗਲ ਬਾਦਸ਼ਾਹ ਵਿਰੁੱਧ ਬਗਾਵਤ ਦਾ ਝੰਡਾ ਬੁਲੰਦ ਕਰਕੇ ਆਪਣੇ ਬਾਪ ਤੇ ਦਾਦੇ ਦੀ ਮੌਤ ਦਾ ਬਦਲਾ ਲੈਣ ਲਈ ਆਪਣੀ ਸ਼ਹਾਦਤ ਦੇ ਦਿੱਤੀ ਤੇ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਨ ਲੱਗਾ।

ਆਖਦਾ ਜਹਾਨ ਤੈਨੂੰ ਦੁੱਲਾ ਸੂਰਮਾ ਫੁਰਦੇ ਮਦਾਨੇ ਵੈਰੀਆਂ ਦਾ ਚੂਰਮਾ ਲੁੱਟ ਲੈਣਾ ਬੇਗਮਾਂ ਨੂੰ ਤੰਬੂ ਤਾਣ ਕੇ ਦੁਲਿਆ ਵੇ ਟੋਕਰਾ ਚਿਕਾਈ ਆਣ ਕੇ ਰਾਧੇ ਵਿੱਚ ਬੈਠੀ ਹੋਣੀ ਬੋਲੀ ਜਾਣ ਕੇ ਦੁਲਿਆ ਵੇ ਟੋਕਰਾ

ਦੀ ਨੇ ਅਕਬਰ ਦਾ ਸ਼ੁਕਰੀਆ ਅਦਾ ਕੀਤਾ ਤੇ ਦੁੱਲੇ ਨੂੰ ਲੈ ਕੇ ਆਪਣੇ ਘਰ ਆ ਗਈ। ਦੁੱਲੇ ਨੂੰ ਦੀਨੀ ਸਿੱਖਿਆ ਦੇਣ ਲਈ ਕਾਜ਼ੀ ਪਾਸ ਮਸੀਤੇ ਪੜ੍ਹਨੇ ਪਾਇਆ ਗਿਆ। ਉਹਨੂੰ ਨਿਯਮਬੱਧ ਦੇ ਕਰੜੀ ਸਿੱਖਿਆ ਪਸੰਦ ਨਾ ਆਈ। ਉਹ ਇੱਕ ਦਿਨ ਕਾਜ਼ੀ ਨੂੰ ਕੁੱਟ ਕੇ ਘਰੋਂ ਦੌੜ ਆਇਆ ਤੇ ਆਪਣੇ ਹਾਣੀਆਂ ਨਾਲ ਜਾ ਕੇ ਖੇਡਣ ਲੱਗ ਪਿਆ। ਦੁੱਲਾ ਜਵਾਨੀ 'ਚ ਪੈਰ ਧਰਨ ਲੱਗਾ। ਉਹ ਅਲਬੇਲੇ ਸੁਭਾਅ ਦਾ ਮਾਲਕ ਸੀ, ਖੁੱਲੀ ਹਵਾ 'ਚ ਚੁੰਗੀਆਂ ਭਰਨ ਵਾਲਾ ਹੀਰਾ ਹਰਨ। ਉਹਨੇ ਆਪਣੇ ਪਿੰਡ ਦੇ ਮੁੰਡਿਆਂ ਦੀ ਢਾਣੀ ਬਣਾ ਲਈ ਤੇ ਉਹਨਾਂ ਦਾ ਸਰਦਾਰ ਬਣ ਗਿਆ। ਉਹ ਜੰਗਲ ਬੇਲਿਆਂ 'ਚ ਘੁੰਮਦੇ, ਖਰਮਸਤੀਆਂ ਕਰਦੇ। ਦੁੱਲੇ ਦੀ ਚੜ੍ਹਦੀ ਜਵਾਨੀ, ਉਹਦਾ ਸਰੂਆਂ ਵਰਗਾ ਸਰੀਰ, ਗੇਲੀ ਜਿਹਾ ਜੁੱਸਾ, ਦਗਦਗ ਕਰਦਾ ਚਿਹਰਾ ਤੇ ਉਸ ਦਾ ਅਮੋੜ ਸੁਭਾਅ ਲੱਦੀ ਨੂੰ ਸੋਚਾਂ 'ਚ ਪਾ ਦਿੰਦਾ। ਉਹ ਇਹ ਜਾਣਦੀ ਸੀ ਕਿ ਉਹਦੇ ਬਾਪ ਫਰੀਦ ਦਾ ਵਿਦਰੋਹੀ ਖੂਨ ਦੁੱਲੇ ਦੀਆਂ ਰਗਾਂ 'ਚ ਦੌੜ ਰਿਹਾ ਹੈ। ਇਹ ਖੂਨ ਕਿਸੇ ਵੇਲੇ ਵੀ ਉਬਾਲਾ ਖਾ ਸਕਦਾ ਹੈ।

ਉਹਦੀਆਂ ਖਰਮਸਤੀਆਂ ਦੇ ਉਲਾਂਭੇ ਲੱਦੀ ਲਈ ਸ਼ਾਇਆ ਮੁਸੀਬਤਾਂ ਖੜੀਆਂ ਕਰ ਸਕਦੇ ਸਨ। ਦੁੱਲੇ ਦਾ ਪਾਣੀ ਭਰਦੀਆਂ ਤੀਵੀਆਂ ਦੇ ਘੜੇ ਗੁਲੇਲਾ ਮਾਰ ਕੇ ਭੰਨਣ ਦਾ ਸ਼ੌਂਕ ਦਿਨੋ ਦਿਨ ਵੱਧ ਰਿਹਾ ਸੀ। ਨਿੱਤ ਉਲਾਂਭੇ ਮਿਲਦੇ। ਲੱਦੀ ਨੇ ਜਨਾਨੀਆਂ ਨੂੰ ਮਿੱਟੀ ਦੀਆਂ ਗਾਗਰਾਂ ਦੀ ਥਾਂ ਲੋਹੇ ਦੀਆਂ ਗਾਗਰਾਂ ਲੈ ਦਿੱਤੀਆਂ, ਪਰੰਤੂ ਉਹ ਲੋਹੇ ਦੀਆਂ ਸਾਗਾਂ ਨਾਲ ਆਪਣਾ ਸ਼ੌਂਕ ਪੂਰਾ ਕਰਦਾ ਰਿਹਾ। ਆਖਰ ਸਤੀ ਹੋਈ ਨੰਦੀ ਮਰਾਸਨ ਨੇ ਇੱਕ ਦਿਨ ਦੁੱਲੇ ਨੂੰ ਉਹਦੇ ਬਾਪ ਦਾਦੇ ਦਾ ਤਾਣਾ ਮਾਰਿਆ। ਬੋਲੀ ਮਾਰ ਕੇ ਨੰਦੀ ਫਨਾਹ ਕਰ ਦਿੰਦੀ ਹੈ। ਸੀਨਾ ਦੁੱਲੇ ਦਾ ਚਾਕ ਹੋ ਜਾਂਦਾ ਹੈ। ਬਾਬੇ ਦਾਦੇ ਤਾਂ ਇਹਦੇ ਸੂਰਮੇ ਨੇ।

ਤੂੰ ਕਾਹਨੂੰ ਨਿੱਤ ਗਰੀਬਾਂ ਦਾ ਖੂਨ ਸਾੜਦਾ ਹੈ। ਇੱਥੇ ਜ਼ੋਰ ਦਿਖਾਵਦਾ ਔਰਤਾਂ ਨੂੰ ਤੈਨੂੰ ਰੱਤੀ ਹਿਆਣਾ ਆਵਦਾ ਹੈ। ਤੇਰੇ ਬਾਪ ਦਾਦੇ ਦੀਆਂ ਸ਼ਾਹ ਅਕਬਰ ਖੱਲਾਂ ਪੁੱਠੀਆਂ ਚਾਲ ਹਾਵਦਾ ਹੈ। ਖਲ ਭਉ ਦੇ ਨਾਲ ਭਰਾਈ ਕੇ ਤੇ ਉੱਚੇ ਬੁਰਜ ਤੇ ਚਾਲ ਟਕਾਵਦਾ ਏ। ਅੱਜ ਤੀਕ ਲਾਹੌਰ ਚ ਲਟਕ ਰਹੀਆਂ ਉੱਥੇ ਜ਼ੋਰ ਨਾ ਕਾਸ ਨੂੰ ਜਾਵਦਾ ਏ। ਨੰਦੀ ਮਰਾਸਣ ਦੇ ਮੇਹਣੇ ਨਾਲ ਦੁੱਲਾ ਝੰਜੋੜਿਆ ਗਿਆ। ਰਾਜਪੂਤੀ ਖੂਨ ਉਹਦੀਆਂ ਰਗਾਂ ਚ ਉਬਾਲੇ ਖਾਣ ਲੱਗਾ। ਉਹ ਸਿੱਧਾ ਆਪਣੀ ਮਾਂ ਲੱਦੀ ਕੋਲ ਜਾ ਕੇ ਗਰਜਿਆ, ਮਾਂ ਮੇਰੀ ਏ ਸੱਚੋ ਸੱਚ ਦੱਸ, ਮੇਰੇ ਬਾਪ ਤੇ ਦਾਦੇ ਦੀ ਮੌਤ ਕਿਵੇਂ ਹੋਈ? ਲੱਦੀ ਨੇ ਸਾਰੀ ਹੋਣੀ ਬੀਤੀ ਦੱਸ ਕੇ ਆਪਣੇ ਘਰ ਦੀ ਅੰਦਰਲੀ ਕੋਠੜੀ ਦਾ ਬੂਹਾ ਖੋਲ ਦੁੱਲੇ ਨੂੰ ਕਿਹਾ, ਸੂਰਮਿਆਂ ਪੁੱਤਾ, ਮੈਂ ਇਸੇ ਦਿਨ ਦੀ ਉਡੀਕ ਕਰਦੀ ਸੀ ਕਦੋਂ ਮੇਰਾ ਪੁੱਤਰ ਹੋਇਆ ਗੱਭਰੂ, ਆਪਣੇ ਬਾਪ ਦਾਦੇ ਦੀ ਮੌਤ ਦਾ ਬਦਲਾ ਲੈਣ ਜੋਗਾ। ਇਹ ਹਥਿਆਰ ਤੇਰੇ ਸੂਰਮੇ ਬਾਪ ਦੇ ਨੇ, ਅਣਖ ਨੂੰ ਪਾਲੀ ਤੇ ਆਪਣੇ ਬਾਪ ਦੇ ਖੂਨ ਦੀ ਲਾਜ ਰੱਖੀ। ਜਿਹਨੇ ਕਿਸੇ ਨਾਡੂ ਖਾਂ ਦੀ ਟਹਿਣੀ ਸੀ ਮੰਨੀ, ਕਿਸੇ ਅੱਗੇ ਸਿਰ ਨਹੀਂ ਸੀ ਚੁਕਾਇਆ। ਲਿਸ਼ ਲਿਸ਼ ਕਰਦੇ ਹਥਿਆਰ, ਛਵੀਆਂ, ਗੰਡਾਸੇ, ਨੇਜ਼ੇ, ਟਕੂਏ ਤੇ ਤੀਰ ਕਮਾਣ ਨਗਾਰਾ ਵੇਖ ਕੇ ਦੁੱਲੇ ਦਾ ਚਿਹਰਾ ਲਾਲ ਸੂਹਾ ਹੋ ਗਿਆ। ਅਨੋਖੀਆਂ ਤਰਬਾਂ ਨੇ ਉਹਦੇ ਸਰੀਰ ਚ ਚਰਨਾਟਾਂ ਛੇੜ ਦਿੱਤੀਆਂ, ਸਰੀਰ ਭਾਫਾਂ ਛੱਡਣ ਲੱਗਾ। ਦੁੱਲੇ ਨਗਾਰੇ ਤੇ ਡਗਾ ਮਾਰਿਆ, ਨਗਾਰੇ ਦੀ ਧਮਕ ਲਾਹੌਰ ਦੇ ਸ਼ਾਹੀ ਮਹਿਲਾਂ ਨਾਲ ਜਾ ਟਕਰਾਈ, ਜੋ ਬਗਾਵਤ ਦੀ ਸੂਚਕ ਸੀ। ਦੁੱਲੇ ਨੇ ਪਿੰਡ ਦੇ ਸਾਰੇ ਜਵਾਨ ਇਕੱਠੇ ਕੀਤੇ ਤੇ ਸਾਰੇ ਹਥਿਆਰ ਉਹਨਾਂ ਚ ਵੰਡ ਦਿੱਤੇ। ਉਹਨੇ ਆਪਣੇ ਮਨ ਨਾਲ ਮੁਗਲਾਂ ਵਿਰੁੱਧ ਬਗਾਵਤ ਕਰਨ ਦਾ ਫੈਸਲਾ ਕਰ ਲਿਆ। ਹੌਲੀ ਹੌਲੀ 500 ਜਵਾਨ ਉਹਦੇ ਨਾਲ ਜੁੜ ਗਏ। ਸਾਂਦਲਬਾਰ ਦੇ ਇਲਾਕੇ ਚ ਉਹਨਾਂ ਤਰਥਲੀ ਮਚਾ ਦਿੱਤੀ। ਜਿਹੜਾ ਵੀ ਜਾਬਰ ਉਧਰੋਂ ਲੰਘਦਾ ਉਹਨੂੰ ਉਹ ਲੁੱਟ ਲੈਂਦੇ ਤੇ ਲੁੱਟ ਦਾ ਮਾਲ ਗਰੀਬਾਂ ਚ ਵੰਡ ਦਿੰਦੇ। ਦੁੱਲੇ ਦੀ ਬਹਾਦਰੀ, ਨਿਡਰਤਾ, ਦਿਆਲਤਾ ਤੇ ਗਰੀਬ ਪਰਵਰੀ ਦੀ ਖੁਸ਼ਬੋ ਦੂਰ ਦੂਰ ਤੱਕ ਫੈਲ ਰਹੀ ਸੀ। ਉਹ ਬੜੀ ਨਿਡਰਤਾ ਨਾਲ ਸਾਂਦਲਬਾਰ ਚ ਘੁੰਮ ਰਿਹਾ ਸੀ। ਉਸ ਦੀ ਬਹਾਦਰੀ ਦੇ ਨਿੱਤ ਨਵੇਂ ਕਿੱਸੇ ਸੁਣਨ ਨੂੰ ਮਿਲਦੇ। ਸਾਰਾ ਇਲਾਕਾ ਉਸ ਤੇ ਮਾਣ ਕਰ ਰਿਹਾ ਸੀ। ਦੁੱਲੇ ਦੇ ਬਾਪ ਦੀ ਸ਼ਹਾਦਤ ਦੇ ਅਵਸਰ ਤੇ ਲੱਦੀ ਦੇ ਭਰਾਵਾਂ ਨੇ ਉਸ ਦੀ ਕੋਈ ਸਾਰ ਨਹੀਂ ਸੀ ਲਈ। ਇਸ ਕਰਕੇ ਉਸ ਨੂੰ ਆਪਣੇ ਨਾਨਕਿਆਂ ਤੇ ਰੋਸ ਸੀ। ਇਸੇ ਰੋਹ ਕਾਰਨ ਉਸ ਨੇ ਪਹਿਲਾ ਹੱਲਾ ਆਪਣੇ ਨਾਨਕਿਆਂ ਦੇ ਪਿੰਡ ਚਦੇੜਾਂ ਤੇ ਬੋਲਿਆ ਤੇ ਨਾਨਕਿਆਂ ਦਾ ਵਗ ਘੇਰ ਕੇ ਆਪਣੇ ਪਿੰਡ ਲੈ ਆਇਆ ਤੇ ਲਵੇਰੀਆਂ ਗਰੀਬ ਗੁਰਬਿਆਂ ਤੇ ਲੋੜਵੰਡਾਂ ਚ ਵੰਡ ਦਿੱਤੀਆਂ। ਇੱਕ ਵਾਰ ਅਲੀ ਨਾਂ ਦਾ ਸੁਦਾਗਰ 500 ਘੋੜੇ ਖਰੀਦ ਕੇ ਲਈ ਜਾ ਰਿਹਾ ਸੀ। ਉਹਨੂੰ ਰਾਤ ਪਿੰਡ ਕੱਟਣੀ ਪੈ ਗਈ। ਦੁੱਲੇ ਨੇ ਉਹਦੇ ਘੋੜੇ ਲੁੱਟ ਕੇ ਆਪਣੇ ਸਾਥੀਆਂ ਚ ਵੰਡ ਦਿੱਤੇ। ਅਲੀ ਬਥੇਰਾ ਰੋਇਆ ਪਿੱਟਿਆ, ਅਕਬਰ ਦਾ ਡਰਾਵਾ ਵੀ ਦਿੱਤਾ। ਦੁੱਲੇ ਨੇ ਉਹਨੂੰ ਕੁੱਟ ਕੁੱਟ ਕੇ ਭਜਾ ਦਿੱਤਾ। ਇਸੇ ਤਰ੍ਹਾਂ ਦੁੱਲੇ ਨੇ ਮੋਦੇ ਸ਼ਾਹੂਕਾਰ ਦੀਆਂ ਦੌਲਤ ਨਾਲ ਭਰੀਆਂ ਖੱਚਰਾਂ ਖੋਲੀਆਂ। ਇਹਨਾਂ ਲੁੱਟਾਂ ਖੋਹਾਂ ਦੀਆਂ ਖਬਰਾਂ ਮੁਗਲ ਸਰਕਾਰ ਕੋਲ ਪੁੱਜ ਰਹੀਆਂ ਸਨ। ਲੋਕਾਂ ਚ ਦੁੱਲੇ ਦਾ ਦਬਦਬਾ ਇੰਨਾ ਵੱਧ ਗਿਆ ਕਿ ਉਹਨਾਂ ਨੇ ਸਰਕਾਰੀ ਲਗਾਨ ਦੇਣਾ ਬੰਦ ਕਰ ਦਿੱਤਾ। ਮੁਗਲ ਅਹਿਲਕਾਰਾਂ ਚ ਭਗਦੜ ਮੱਚ ਗਈ। ਅਕਬਰ ਦੇ ਦਰਬਾਰ ਚ ਦੁੱਲੇ ਵੱਲੋਂ ਮੁਗਲ ਦਰਬਾਰ ਵਿਰੁੱਧ ਬਗਾਵਤ ਕੀਤੀ ਗਈ। ਬਗਾਵਤ ਦੀ ਸੂਹੇ ਪਹੁੰਚਾਉਂਦੇ ਰਹੇ। ਅਕਬਰ ਨੇ ਇਸ ਬਗਾਵਤ ਦੀ ਪੜਤਾਲ ਲਈ ਇੱਕ ਜਾਸੂਸ ਅਚੇਚੇ ਤੌਰ ਤੇ ਸਾਂਦਲਬਾਰ ਭੇਜਿਆ, ਪਰੰਤੂ ਦੁੱਲੇ ਨੂੰ ਪਤਾ ਲੱਗਣ ਤੇ ਉਸ ਨੇ ਜਾਸੂਸ ਦੀਆਂ ਦਾੜੀ ਮੁੱਛਾਂ ਹੀ ਮੁੰਨ ਦਿੱਤੀਆਂ। ਅਕਬਰ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਉਹਨੇ ਦੁੱਲੇ ਨੂੰ ਉਹਦੇ ਪਰਿਵਾਰ ਸਮੇਤ ਮਸ਼ਕਾਂ ਬੰਨ ਕੇ ਦਰਬਾਰ ਚ ਪੇਸ਼ ਕਰਨ ਦਾ ਹੁਕਮ ਸੁਣਾ ਦਿੱਤਾ। ਮਿਰਜ਼ਾ ਨਿਜ਼ਾਮੂਦੀਨ ਨੇ ਦੁੱਲੇ ਨੂੰ ਫੜ ਕੇ ਲਿਆਉਣ ਦਾ ਬੀੜਾ ਚੁੱਕ ਲਿਆ। ਮੁਗਲ ਫੌਜਾਂ ਨੇ ਸਾਂਦਲਬਾਰ ਵੱਲ ਕੂਚ ਕਰ ਦਿੱਤਾ। ਚੜਿਆ ਸੀ ਮਿਰਜ਼ਾ ਨਿਜ਼ਾਮਦੀਨ, ਹਾਥੀਆਂ ਨੂੰ ਮਦਾਂ ਸੀ ਪਿਆਈਆਂ, ਭਰ ਕੇ ਦਾਰੂ ਦੀਆਂ ਬੋਤਲਾਂ ਲਿਆਵਦੇ ਹਾਥੀਆਂ ਦੇ ਸੁੰਡਾਂ ਚ ਪਾਈਆਂ। ਜਦੋਂ ਹਾਥੀਆਂ ਨੂੰ ਚੜੀਆਂ ਲੋਰੀਆਂ ਮਾਰਨ ਚੀਕਾਂ ਤੇ ਖਾਣ ਕਰ ਲਾਈਆਂ। ਹੌਲੀ ਹੌਲੀ ਪਿੰਡੀ ਚ ਜਾ ਵੜੇ ਟੱਕਰਾਂ ਦਰਸ਼ਨੀ ਦਰਵਾਜ਼ਿਆਂ ਨੂੰ ਲਾਈਆਂ। ਸਾਰੇ ਬੈਠ ਕੇ ਦੀਵਾਨ ਖਾਨੇ ਢਾਹ ਸੁੱਟੇ।

ਕਾਟਾਂ ਬਣਾ ਕੇ ਵਿੱਚ ਖਣਾਈਆਂ, ਟਕੇ ਟਕੇ ਦੇ ਸਿਪਾਹੀ ਅੰਦਰ ਜਾ ਵੜੇ, ਮਾਰਨ ਛਮਕਾਂ ਤੇ ਕਰਨ ਕਰੜਾਈਆਂ। ਮੁਗਲ ਫੌਜਾਂ ਨੇ ਪਿੰਡੀ ਨੂੰ ਜਾ ਘੇਰਿਆ, ਐਡੀ ਭਾਰੀ ਸੈਨਾ ਦਾ ਮੁਕਾਬਲਾ ਕਰਨਾ ਦੁੱਲੇ ਲਈ ਸੁਖੇਰਾ ਨਹੀਂ ਸੀ। ਦੁੱਲੇ ਦੇ ਦੋਸਤ ਮੇਰੂ ਪੋਸਤੀ ਨੇ ਪਹਿਲੇ ਦਿਨ ਮੁਗਲਾਂ ਨਾਲ ਜਾ ਲੜਾਈ ਕੀਤੀ ਤੇ ਉਹਨਾਂ ਚ ਭਾਜੜਾਂ ਪਾ ਦਿੱਤੀਆਂ।

ਅਗਲੇ ਦਿਨ ਬੜੀ ਬਹਾਦਰੀ ਨਾਲ ਲੜਦਾ ਹੋਇਆ ਦੁੱਲਾ ਮੁਗਲ ਫੌਜ ਦਾ ਘੇਰਾ ਤੋੜ ਕੇ ਮਿਰਜ਼ਾ ਨਿਜ਼ਾਮੂਦੀਨ ਦੇ ਗਲ ਜਾ ਪਿਆ। ਸ਼ਕਤੀਸ਼ਾਲੀ ਹਕੂਮਤ ਵਿਰੁੱਧ ਮੁੱਠੀ ਭਰ ਯੋਧਿਆਂ ਦੀ ਬਗਾਵਤ ਭਲਾ ਕਿੰਨੇ ਕੁ ਦਿਨ ਕੱਟ ਸਕਦੀ ਸੀ। ਮੁਗਲ ਫੌਜ ਨੇ ਦੁੱਲੇ ਨੂੰ ਜਿਉਂਦੇ ਜੀ ਗ੍ਰਿਫਤਾਰ ਕਰਨ ਦਾ ਬੜਾ ਯਤਨ ਕੀਤਾ, ਪਰੰਤੂ ਉਹ ਉਹਨਾਂ ਦੇ ਹੱਥ ਆਉਣ ਵਾਲਾ ਕਿੱਥੇ ਸੀ। ਆਖਰ ਦੁੱਲਾ ਆਪਣੀ ਬਹਾਦਰੀ ਦੇ ਜੌਹਰ ਦਿਖਾਉਂਦਾ ਹੋਇਆ ਸ਼ਹੀਦ ਹੋ ਗਿਆ। ਉਸ ਨੇ ਮੁਗਲਾਂ ਦੀ ਈਣ ਨਾ ਮੰਨੀ, ਪਰੰਤੂ ਸ਼ਹਾਦਤ ਦਾ ਜਾਮ ਪੀ ਕੇ ਅਮਰ ਹੋ ਗਿਆ। ਦੁੱਲੇ ਦੇ ਅੰਤ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਲੜਾਈ 'ਚ ਦੁੱਲੇ ਨੇ ਮਿਰਜ਼ਾ ਨਿਜ਼ਾਮੂਦੀਨ ਦੇ ਛੱਕੇ ਛੜਾ ਕੇ ਉਸ ਨੂੰ ਬੰਦੀ ਬਣਾ ਲਿਆ ਸੀ, ਪਰੰਤੂ ਮਿਰਜ਼ੇ ਨੇ ਲੱਦੀ ਦੇ ਤਰਲੇ ਮਿੰਨਤਾਂ ਕਰਕੇ ਆਪਣੀ ਜਾਨ ਬਖਸ਼ਾ ਲਈ ਤੇ ਦੁੱਲੇ ਨੂੰ ਸ਼ੇਖੂ ਨਾਲ ਮੁਲਾਕਾਤ ਕਰਾਉਣ ਦੇ ਬਹਾਨੇ ਆਪਣੇ ਨਾਲ ਲੈ ਗਿਆ ਤੇ ਧੋਖੇ ਨਾਲ ਸ਼ਰਾਬ ਪਿਲਾ ਕੇ ਉਸ ਨੂੰ ਕੈਦ ਕਰ ਲਿਆ। ਹੋਸ਼ ਆਉਣ ਤੇ ਦੁੱਲੇ ਨੇ ਕੈਦ ਖਾਨੇ 'ਚ ਟੱਕਰਾਂ ਮਾਰ ਮਾਰ ਕੇ ਆਪਣੀ ਜਾਨ ਦੇ ਦਿੱਤੀ ਤੇ ਮੁਗਲਾਂ ਅੱਗੇ ਸਿਰ ਨਾ ਚੁਕਾਇਆ। ਭਾਵੇਂ ਪੰਜਾਬ ਦਾ ਅਣਖੀਲਾ ਸੂਰਬੀਰ ਦੁੱਲਾ ਜੰਗ ਦੇ ਮੈਦਾਨ 'ਚ ਮਾਤ ਖਾ ਗਿਆ, ਪਰੰਤੂ ਉਹ ਅੱਜ ਵੀ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਦਾ ਏ। ਉਸਦੀ ਬਹਾਦਰੀ ਦੇ ਕਿੱਸੇ ਪੰਜਾਬੀ ਬੜੀਆਂ ਲਟਕਾਂ ਨਾਲ ਪੜ੍ਹਦੇ ਤੇ ਗਾਉਂਦੇ ਨੇ। ਦੁੱਲੇ ਦੀ ਜੀਵਨ ਗਾਥਾ ਨੂੰ ਪੰਜਾਬ ਦੇ ਕਿੱਸਾਕਾਰਾਂ ਨੇ ਬੜੇ ਅਨੂਠੇ ਅੰਦਾਜ਼ 'ਚ ਗਾਇਆ ਏ।

0: ਸਰੋਤਿਓ ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬ ਦੀ ਪ੍ਰਸਿੱਧ ਲੋਕ ਗਾਥਾ ਦੁੱਲਾ ਭੱਟੀ। ਸਰੋਤਿਓ ਆਪ ਜੀ ਨੂੰ ਸਾਡਾ ਇਹ ਪ੍ਰੋਗਰਾਮ ਕਿਸ ਤਰ੍ਹਾਂ ਲੱਗਿਆ, ਇਸ ਸੰਬੰਧੀ ਆਪਣੀਆਂ ਸਲਾਹਾਂ, ਆਪਣੇ ਮਸ਼ਵਰੇ, ਆਪਣੀਆਂ ਖੂਬਸੂਰਤ ਚਿੱਠੀਆਂ ਰਾਹੀਂ ਸਾਨੂੰ ਜ਼ਰੂਰ ਭੇਜਦੇ ਰਹੋ। ਸਾਡਾ ਪਤਾ ਹੈ ਪ੍ਰੋਗਰਾਮ ਸਰੋਤਾ ਮੰਚ, ਮਾਰਫਤ ਕੇਂਦਰ ਨਿਰਦੇਸ਼ਕ, ਆਕਾਸ਼ਵਾਣੀ ਬਠਿੰਡਾ। ਅਲੇਖ ਸੰਪਾਦਨ, ਪੇਸ਼ਕਸ਼ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਤੇ ਸਤਪਾਲ ਬਰਾੜ। ਵਿਸ਼ੇਸ਼ ਦਿਸ਼ਾ ਨਿਰਦੇਸ਼ ਸਮੂਹ, ਟੈਕਨੀਕਲ ਸਟਾਫ। ਰੱਬ ਰਾਖਾ, ਆਮੀਨ।
1: ਸਰੋਤਿਓ ਹੁਣੇ ਤੁਸੀਂ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਤਹਿਤ ਸੁਣਦੇ ਸੀ ਸਿਲਸਿਲਾ ਪਿੰਡਾਂ ਆਲੇ। ਵਿਸ਼ਾ ਦੁੱਲਾ ਭੱਟੀ, ਵਾਚਕ ਤੇ ਨਿਰਮਾਤਾ ਨਿਰਦੇਸ਼ਕ ਜਨਾਬ ਬਲਜੀਤ ਸ਼ਰਮਾ।
2: ਪੇਸ਼ ਹੈ ਸਭ ਕਾ ਫੇਵਰੇਟ
3: ਅਰਕ ਗੁਲਾਬ, ਅਰਕ ਕੇਵੜਾ, ਚੰਦਨ ਤੇਲ ਏਵਮ ਖਸ ਤੇਲ ਸੇ ਨਿਰਮਿਤ ਹਰਬਲ ਸ਼ਰਬਤ ਮੌਜ ਬਹਾਰ, ਤਨ ਮਨ ਕੋ ਤਾਜ਼ਾ ਕਰ ਜਾਏ।
2: ਪੇਸ਼ ਹੈ ਸਭ ਕਾ ਫੇਵਰੇਟ
4: ਮੌਜ ਬਹਾਰ,
3: ਅਰਕ ਗੁਲਾਬ, ਅਰਕ ਕੇਵੜਾ, ਚੰਦਨ ਤੇਲ ਏਵਮ ਖਸ ਤੇਲ ਸੇ ਨਿਰਮਿਤ ਹਰਬਲ ਸ਼ਰਬਤ ਮੌਜ ਬਹਾਰ, ਤਨ ਮਨ ਕੋ ਤਾਜ਼ਾ ਕਰ ਜਾਏ।
2: ਪੇਸ਼ ਹੈ ਸਭ ਕਾ ਫੇਵਰੇਟ
4: ਮੌਜ ਬਹਾਰ,
3: ਅਰਕ ਗੁਲਾਬ, ਅਰਕ ਕੇਵੜਾ, ਚੰਦਨ ਤੇਲ ਏਵਮ ਖਸ ਤੇਲ ਸੇ ਨਿਰਮਿਤ ਹਰਬਲ ਸ਼ਰਬਤ ਮੌਜ ਬਹਾਰ, ਤਨ ਮਨ ਕੋ ਤਾਜ਼ਾ ਕਰ ਜਾਏ।
5: ਪ੍ਰੋਗਰਾਮ ਪ੍ਰਸਾਰਣ ਸੰਬੰਧੀ ਸੂਚਨਾ, ਮਿਤੀ 21 ਮਈ, ਦਿਨ ਵੀਰਵਾਰ, ਸ਼ਾਮ 5:30 ਵਜੇ, ਪ੍ਰੋਗਰਾਮ ਗੱਲਾਂ ਚੋ ਗੱਲ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਹੈਲੋ ਡਾਕਟਰ, ਜਿਸ ਦਾ ਵਿਸ਼ਾ ਰਹੇਗਾ ਜ਼ੂਨੋਟਿਕ ਬਿਮਾਰੀਆਂ ਕੀ ਹਨ, ਇਹਨਾਂ ਤੋਂ ਕਿਵੇਂ ਬਚੀਏ। ਇਸ ਸੰਬੰਧੀ ਜਾਣਕਾਰੀ ਦੇਣਗੇ ਏਮਸ ਬਠਿੰਡਾ ਵਿਖੇ ਸੇਵਾਵਾਂ ਨਿਭਾ ਰਹੇ ਡਾਕਟਰ ਗੁਰਸਿਮਰਨ ਕੌਰ ਕੋਚਰ। ਜਿਨ੍ਹਾਂ ਵੀ ਸਰੋਤਿਆਂ ਨੇ ਇਸ ਵਿਸ਼ੇ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੋਵੇ, ਉਹ ਸਟੂਡੀਓ ਦਾ ਫੋਨ ਨੰਬਰ 0164-2240-331 ਮਿਲਾ ਸਕਦੇ ਨੇ ਤੇ ਪ੍ਰੋਗਰਾਮ ਦੇ ਵਿੱਚ ਹਿੱਸਾ ਲੈ ਸਕਦੇ ਨੇ। ਸੋ ਸੁਣਨਾ ਨਾ ਭੁੱਲਣਾ, ਮਿਤੀ 21 ਮਈ, ਦਿਨ ਵੀਰਵਾਰ, ਸ਼ਾਮ 5:30 ਵਜੇ, ਸਿਲਸਿਲਾ ਹੈਲੋ ਡਾਕਟਰ।
6: ਬੀਬੋ ਕੀ ਹਾਲ ਹੈ, ਬੀਬੋ ਕੀ ਹਾਲ ਹੈ?
7: ਮੇਰਾ ਤਾਂ ਬਬਲੀ ਇਹ ਹਾਲ ਹੈ, ਬਹੁਤ ਵਧੀਆ।
6: ਬੀਬੋ ਮੈਂ ਇੱਕ ਨਵਾਂ ਕਾਰੋਬਾਰ ਸ਼ੁਰੂ ਕੀਤਾ।
7: ਬਾਰੀ ਵਧਾਈਆਂ, ਕੁੜੇ ਕਾਰੋਬਾਰ ਕੀ ਹੈ?
6: ਮੈਂ ਘਰੇਲੂ ਸਬਜ਼ੀਆਂ ਦਾ ਅਚਾਰ ਬਣਾਉਂਦੀ ਆ।
7: ਨਹੀਂ ਇਹ ਤਾਂ ਭਾਈ ਬਾਲਾ ਹੀ ਵਧੀਆ ਹੋ ਗਿਆ। ਨਹੀਂ ਪਰ ਲੋਕਾਂ ਤੱਕ ਆਪਣੀ ਗੱਲ ਪਹੁੰਚਾਏਗੀ ਕਿਵੇਂ?
8: ਉਹ ਭਾਈ ਇਹਦੇ 'ਚ ਪਰੇਸ਼ਾਨੀ ਦੀ ਕੋਈ ਗੱਲ ਨਹੀਂ, ਆਕਾਸ਼ਵਾਣੀ FM ਬਠਿੰਡਾ ਹੈਗਾ ਆਪਣੀ ਸਾਰਿਆਂ ਦੀ ਮਦਦ ਵਾਸਤੇ।
6: ਆਕਾਸ਼ਵਾਣੀ FM ਬਠਿੰਡਾ?
8: ਉਹ ਭਾਈ ਰੇਡੀਓ ਦੇ ਜ਼ਰੀਏ ਤੁਸੀਂ ਆਪਣੇ ਵਿਗਿਆਪਨ ਦੇ ਕੇ ਬਹੁਤ ਸਾਰੇ ਲੋਕਾਂ ਤੱਕ ਆਪਣੀ ਗੱਲ ਪਹੁੰਚਾ ਸਕਦੇ ਹੋ।
6: ਪਰ ਰੇਡੀਓ ਤੇ ਵਿਗਿਆਪਨ ਦੇਣਾ ਮਹਿੰਗਾ ਤਾਂ ਹੋਵੇਗਾ।
8: ਇਹ ਤਾਂ ਭਾਈ ਦੂਜੇ ਹੋਰ ਸਾਧਨਾਂ ਤੋਂ

0: ਬਹੁਤ ਹੀ ਕਿਫਾਇਤੀ ਤੇ ਘੱਟ ਰੇਟ ਦੇ ਹੈ।
1: ਅੱਛਾ ਤੇ ਕਰਨਾ ਕੀ ਪਏਗਾ?
0: ਇਹ ਤਾਂ ਭਾਈ ਬਹੁਤ ਸੌਖਾ ਹੈ। 78379-63306 ਨੰਬਰ ਡਾਇਲ ਕਰੋ, ਉੱਥੋਂ ਆਕਾਸ਼ਵਾਣੀ FM ਬਠਿੰਡਾ ਦੀ ਕਮਰਸ਼ੀਅਲ ਟੀਮ ਤੁਹਾਨੂੰ ਦਿਖਾਏਗੀ ਸਹੀ ਰਸਤਾ। ਵਧੇਰੇ ਜਾਣਕਾਰੀ ਲਈ ਈਮੇਲ ਕਰੋ airfm.bti@gmail.com।
2: ਸ੍ਰੋਤਿਓ ਤੇ ਲਓ ਹੁਣ ਸੁਣੋ ਹੰਸਰਾਜ ਹੰਸ ਦੀ ਆਵਾਜ਼ ਵਿੱਚ ਇਹ ਗੀਤ।

FM band 101.1 MHz ਤੇ ਤੁਸੀਂ ਸੁਣਦੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ ਹੈ ਸ਼ਾਮ ਦੇ 6:19 ਤੇ 50 ਸੈਕਿੰਡ। ਹੁਣ ਤੋਂ ਥੋੜੀ ਦੇਰ ਬਾਅਦ ਯਾਨੀ 6:20 ਤੇ ਪ੍ਰਾਦੇਸ਼ਿਕ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਰਾਹੀਂ ਰਿਲੇਅ ਕੀਤਾ ਜਾਏਗਾ। ਥੋੜੀ ਦੇਰ ਲਈ ਇਹਦਾ ਸਾਡੇ ਨਾਲ ਇੰਤਜ਼ਾਰ ਕਰੋ।

0: नमस्कार, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਸਰਵਉੱਚ ਅਦਾਲਤ ਨੇ ਮਰਦਮਸ਼ੁਮਾਰੀ 2027 ਤਹਿਤ ਜਾਤੀ ਗਣਨਾ ਕਰਵਾਉਣ ਦੇ ਕੇਂਦਰ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਖਾਰਜ ਕੀਤਾ। ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ਦਾ ਸਮਰਥਨ ਕਰਦਿਆਂ ਊਰਜਾ ਸੰਭਾਲ ਤੇ ਵਾਤਾਵਰਣ ਸੁਰੱਖਿਆ ਬਾਰੇ ਇੱਕ ਪ੍ਰੇਰਣਾਦਾਈ ਪਹਿਲ ਦੀ ਸ਼ੁਰੂਆਤ। ਪੰਜਾਬ ਵਿਚ ਦੋ ਰੋਜ਼ਾ ਵਿਆਪਕ ਪਨੀਰ ਸੈਂਪਲਿੰਗ ਮੁਹਿੰਮ ਦਾ ਆਯੋਜਨ। ਸਿਹਤ ਮੰਤਰੀ ਬਲਬੀਰ ਸਿੰਘ ਨੇ ਕਿਹਾ, ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਖੁਰਾਕ ਕਾਰੋਬਾਰੀ ਆਪਰੇਟਰ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੰਜਾਬ ਪੁਲਿਸ ਨੇ ਅੱਜ ਅੰਮ੍ਰਿਤਸਰ ਤੇ ਫਿਰੋਜ਼ਪੁਰ ਵਿਚ ਤਿੰਨ ਵੱਖੋ ਵੱਖ ਕਾਰਵਾਈਆਂ ਦੌਰਾਨ ਇਕ ਪਿਸਤੌਲ, 14 ਕਿਲੋਗ੍ਰਾਮ ਹੈਰੋਇਨ ਤੇ 12 ਕਿਲੋਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ। ਪੰਜਾਬ ਤੇ ਹਰਿਆਣਾ ਚ ਅੱਤ ਦੀ ਗਰਮੀ ਦੀ ਮਾਰ ਹੇਠ ਵੱਧ ਤੋਂ ਵੱਧ ਤਾਪਮਾਨ 40 ਤੋਂ 47 ਡਿਗਰੀ ਸੈਲਸੀਅਸ ਹੋਇਆ। ਮੌਸਮ ਵਿਭਾਗ ਵੱਲੋਂ ਔਰੇਂਜ ਅਲਰਟ ਜਾਰੀ। ਅਤੇ IPL ਕ੍ਰਿਕਟ ਵਿਚ ਅੱਜ ਕੋਲਕਾਤਾ ਨਾਈਟ ਰਾਈਡਰਸ ਦਾ ਮੁਕਾਬਲਾ, ਕੋਲਕਾਤਾ ਚ ਸ਼ਾਮੀ 7:30 ਵਜੇ ਮੁੰਬਈ ਇੰਡੀਅਨਸ ਨਾਲ। ਸਰਵਉੱਚ ਅਦਾਲਤ ਨੇ ਮਰਦਮਸ਼ੁਮਾਰੀ 2027 ਤਹਿਤ ਜਾਤੀ ਗਣਨਾ ਕਰਾਉਣ ਦੇ ਕੇਂਦਰ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤੈ। ਅਦਾਲਤ ਨੇ ਕਿਹੈ ਕਿ ਇਹ ਮੁੱਦਾ ਸਰਕਾਰ ਦੇ ਨੀਤੀਗਤ ਅਧਿਕਾਰ ਖੇਤਰ ਚ ਆਉਂਦੈ। ਚੀਫ਼ ਜਸਟਿਸ ਸੂਰਿਆਕਾਂਤ ਦੀ ਅਗਵਾਈ ਵਾਲੇ ਬੈਂਚ ਨੇ ਕਿਹੈ ਕਿ ਪਛੜੇ ਵਰਗਾਂ ਦੀ ਭਲਾਈ ਬਾਰੇ ਉਪਾਅ ਤਿਆਰ ਕਰਨ ਲਈ ਸਰਕਾਰ ਨੂੰ ਉਨ੍ਹਾਂ ਦੀ ਗਿਣਤੀ ਜਾਣਨਾ ਜ਼ਰੂਰੀ ਹੈ। ਬੈਂਚ ਨੇ ਕਿਹੈ ਕਿ ਅਜਿਹਾ ਡੇਟਾ ਇਕੱਠਾ ਕਰਨ ਵਿਚ ਕੋਈ ਬੁਰਾਈ ਨਹੀਂ ਹੈ ਤੇ ਇਸ ਮਾਮਲੇ ਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ। ਪੰਜਾਬ ਦੇ ਰਾਜਪਾਲ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ਦਾ ਸਮਰਥਨ ਕਰਦੇ ਹੋਏ ਊਰਜਾ ਸੰਭਾਲ ਤੇ ਵਾਤਾਵਰਣ ਸੁਰੱਖਿਆ ਦੀ ਦਿਸ਼ਾ ਚ ਇਕ ਪ੍ਰੇਰਣਾਦਾਈ ਪਹਿਲ ਕਦਮੀ ਦੀ ਸ਼ੁਰੂਆਤ ਕੀਤੀ। ਰਾਜਪਾਲ ਨੇ ਆਪਣੇ ਸਰਕਾਰੀ ਰੁਝੇਵਿਆਂ ਲਈ ਪੈਟਰੋਲ ਤੇ ਡੀਜ਼ਲ ਵਾਹਨਾਂ ਦੀ ਵਰਤੋਂ ਕੀਤੇ ਬਿਨਾਂ ਪਬਲਿਕ ਤੇ ਬਦਲਵੇਂ ਟਰਾਂਸਪੋਰਟ ਸਾਧਨਾਂ ਨੂੰ ਵਰਤ ਕੇ ਸਮਾਜ ਦੇ ਸਾਹਮਣੇ ਇਕ ਮਿਸਾਲ ਪੇਸ਼ ਕੀਤੀ। ਅੱਜ ਸਵੇਰੇ ਰਾਜਪਾਲ ਆਪਣੇ ਸਟਾਫ ਸਮੇਤ ਇਲੈਕਟ੍ਰੀਕਲ ਬੱਸ ਦੇ ਜ਼ਰੀਏ ਚੰਡੀਗੜ੍ਹ ਸਥਿਤ ਬਲਟਾਣਾ ਚ ਰੇਲਵੇ ਅੰਡਰਬ੍ਰਿਜ ਦੇ ਨੀਂਹ ਪੱਥਰ ਰੱਖਣ ਦੇ ਸਮਾਰੋਹ ਚ ਪਹੁੰਚੇ। ਇਸ ਤੋਂ ਬਾਅਦ ਉਹ ਚੰਡੀਗੜ੍ਹ ਸਕੱਤਰੇਤ ਤੱਕ ਛੋਟੇ ਇਲੈਕਟ੍ਰੀਕਲ ਵਾਹਨ ਚ ਗਏ। ਇਸ ਦੌਰਾਨ ਉਨ੍ਹਾਂ ਨੇ ਵਾਤਾਵਰਣ ਅਨੁਕੂਲ ਟਰਾਂਸਪੋਰਟ ਨੂੰ ਉਤਸ਼ਾਹਿਤ ਕਰਨ ਦਾ ਸੁਨੇਹਾ ਵੀ ਦਿੱਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਪਾਲ ਨੇ ਕਿਹਾ ਕਿ ਕੁਦਰਤੀ ਵਸੀਲਿਆਂ ਦੀ ਸੰਭਾਲ ਮੌਜੂਦਾ ਸਮੇਂ ਦੀ ਜ਼ਰੂਰਤ ਹੈ ਅਤੇ ਹਰੇਕ ਨਾਗਰਿਕ ਨੂੰ ਇਸ ਵਿਚ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ।
1: ਦੇਖੋ, ਮੇਰਾ ਇਹ ਹੈ ਕਿ ਪਹਿਲੇ ਕੋਈ ਵੀ ਸ਼ੁਰੂਆਤ ਕਰਨਾ ਚਾਹਤੇ ਹੈ ਤੋ ਜੋ ਹਾਈਏਸਟ ਪੋਸਟ ਪਰ ਹੈ ਉਨ ਲੋਗੋਂ ਕੀ ਇਸਕੀ ਪਾਲਣਾ ਕਰਨੀ ਚਾਹੀਏ, ਤਾਂ ਕਿ ਨੀਚੇ ਜਨਤਾ ਕੋ ਕਹਿਣੇ ਮੈਂ ਇੱਕ ਤੋ ਹਮਾਰਾ ਕਹਿਣੇ ਕਾ ਵੀ ਜੋ ਹੈ ਨਾ ਮੋਰਲੀ ਦਮ ਹੋਤਾ ਹੈ, ਦੂਸਰਾ ਲੋਗੋਂ ਕੋ ਉਸਕੀ ਪਾਲਣਾ ਕਰਾਨਾ ਵੀ ਆਸਾਨ ਰਹਿਤਾ ਹੈ। ਤੋ ਹਮਨੇ ਸ਼ੁਰੂਆਤ ਹਮਾਰੇ UT ਸੇ ਕੀ ਹੈ, ਅਗਲੀ ਬਾਰ ਹਮ ਸਕੂਲ ਔਰ ਕਾਲਜੇਸ ਕੇ ਬੱਚੋਂ ਸੇ ਕਹੇਂਗੇ ਕਿ ਹਰ ਬੁੱਧਵਾਰ ਕੇ ਦਿਨ ਸਾਈਕਲ ਸੇ ਜਾਏ, ਪੈਦਲ ਜਾਏ ਯਾ ਸਰਕਾਰੀ ਜੋ ਸਾਧਨ ਹੈ ਉਨਕਾ ਉਪਯੋਗ ਕਰੇ। ਤੋ ਮੈਂ ਸੋਚਤਾ ਹੂੰ ਯਹਾਂ ਹਜ਼ਾਰੋਂ ਬੱਚੇ ਹੈ, ਅਗਰ ਇੱਕ ਇੱਕ ਬੱਚਾ ਜੋ ਹੈ ਨਾ ਮਹੀਨੇ ਭਰ ਮੇ ਇੱਕ ਇੱਕ ਲੀਟਰ ਵੀ ਅਗਰ ਡੀਜ਼ਲ ਔਰ ਪੈਟਰੋਲ ਬਚਾ ਦੇਗਾ ਤੋ ਕਿਤਨੇ ਜੋ ਹੈ ਇੱਕ ਤਰ੍ਹਾਂ ਸੇ ਬਚਾਏਂਗੇ।
0: ਉਨ੍ਹਾਂ ਨੇ ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਨਾਲੋਂ ਨਾਲ ਆਮ ਲੋਕਾਂ ਨੂੰ ਵੀ ਪਬਲਿਕ ਟਰਾਂਸਪੋਰਟ, ਇਲੈਕਟ੍ਰੀਕਲ ਵਾਹਨਾਂ, ਸਾਈਕਲਾਂ ਤੇ ਟਰਾਂਸਪੋਰਟ ਦੇ ਹੋਰਨਾਂ ਬਦਲਵੇਂ ਸਾਧਨਾਂ ਦਾ ਉਪਯੋਗ ਕਰਨ ਦੀ ਅਪੀਲ ਕੀਤੀ। ਸੁਰੱਖਿਅਤ ਅਤੇ ਮਿਆਰੀ ਭੋਜਨ ਉਤਪਾਦਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਦੇ ਨਿਰੰਤਰ ਉਪਰਾਲਿਆਂ ਤਹਿਤ ਪੰਜਾਬ ਦੇ ਖੁਰਾਕ ਤੇ ਦਵਾ ਪ੍ਰਬੰਧਨ ਵਿਭਾਗ ਨੇ ਸੂਬੇ ਭਰ ਵਿਚ 2 ਰੋਜ਼ਾ ਵਿਆਪਕ ਪਨੀਰ ਸੈਂਪਲਿੰਗ ਮੁਹਿੰਮ ਚਲਾਈ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੇ ਨਿਰਦੇਸ਼ਾਂ ਅਤੇ ਵਿਭਾਗ ਦੇ ਕਮਿਸ਼ਨਰ ਕਮਲਪ੍ਰੀਤ ਬਰਾੜ ਦੀ ਨਿਗਰਾਨੀ ਹੇਠ ਚਲਾਈ ਇਸ ਮੁਹਿੰਮ ਤਹਿਤ ਡੇਅਰੀ ਸਪਲਾਈ ਚੇਨ ਦੇ ਵੱਖ ਵੱਖ ਪਹਿਲੂਆਂ ਤੇ ਧਿਆਨ ਕੇਂਦਰਿਤ ਕੀਤਾ ਗਿਆ। ਸਿਹਤ ਮੰਤਰੀ ਨੇ ਦਸਿਆ ਕਿ ਇਸ ਮੁਹਿੰਮ ਤਹਿਤ ਸੂਬੇ ਭਰ ਵਿਚ ਸਥਾਨਕ ਡੇਅਰੀਆਂ ਦੀ ਜਾਂਚ ਕੀਤੀ ਗਈ, ਜਿਸ ਦੇ ਚਲਦਿਆਂ ਸ਼ਹਿਰ ਉਤੇ ਪੇਂਡੂ ਖੇਤਰਾਂ ਚ ਡੇਅਰੀਆਂ, ਪ੍ਰੋਸੈਸਿੰਗ ਇਕਾਈਆਂ ਅਤੇ ਪਰਚੂਨ ਦੁਕਾਨਾਂ ਤੋਂ ਪਨੀਰ ਦੇ 211 ਸੈਂਪਲ ਲਏ ਗਏ। ਲਏ ਗਏ ਸੈਂਪਲਾਂ ਨੂੰ ਕਿਸੇ ਵੀ ਕਿਸਮ ਦੀ ਮਿਲਾਵਟ ਅਤੇ ਨਿਰਧਾਰਿਤ ਮਾਪਦੰਡਾਂ ਦੀ ਪਾਲਣਾ ਸਬੰਧੀ ਜਾਂਚ ਵਾਸਤੇ ਮਾਨਤਾ ਪ੍ਰਾਪਤ ਰਾਜ ਖੁਰਾਕ ਲੈਬੋਰਟਰੀ ਚ ਭੇਜਿਆ ਗਿਆ। ਉਨ੍ਹਾਂ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਖੁਰਾਕ ਆਪਰੇਟਰ FPO ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਡਾ. ਬਲਬੀਰ ਸਿੰਘ ਨੇ ਲੋਕਾਂ ਨੂੰ ਚੌਕਸ ਰਹਿਣ ਤੇ ਸਬੰਧਤ ਅਧਿਕਾਰੀਆਂ ਨੂੰ ਭੋਜਨ ਵਿਚ ਮਿਲਾਵਟ ਦੇ ਕਿਸੇ ਵੀ ਸ਼ੱਕੀ ਮਾਮਲੇ ਦੀ ਰਿਪੋਰਟ ਕਰਕੇ ਇਸ ਮਿਸ਼ਨ ਵਿਚ ਸਾਥ ਦੇਣ ਦੀ ਅਪੀਲ ਕੀਤੀ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ ਅਤੇ YouTube ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਪੁਲਿਸ ਨੇ ਅੱਜ ਅੰਮ੍ਰਿਤਸਰ ਅਤੇ ਫਿਰੋਜ਼ਪੁਰ ਵਿਚ ਤਿੰਨ ਵੱਖੋ ਵੱਖ ਕਾਰਵਾਈਆਂ ਚ ਇਕ ਪਿਸਤੌਲ, 14 ਕਿਲੋਗ੍ਰਾਮ ਹੈਰੋਇਨ, 12 ਕਿਲੋਗ੍ਰਾਮ ICE ਇਕ ਹੋਰ ਕਿਸਮ ਦਾ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ। ਪੁਲਿਸ ਨੇ ਦੁਬਈ ਸਥਿਤ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਇਕ ਕੌਮਾਂਤਰੀ ਮੋਡਿਊਲ ਦਾ ਪਰਦਾਫਾਸ਼ ਕੀਤਾ ਜੋ ਆਬੂਧਾਬੀ ਤੋਂ ਸਰਹੱਦੀ ਸੂਬੇ ਪੰਜਾਬ ਤੇ ਰਾਸ਼ਟਰੀ ਰਾਜਧਾਨੀ ਦਿੱਲੀ ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਕੰਮ ਕਰ ਰਿਹਾ ਸੀ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਕਾਰਵਾਈ ਕਰਦਿਆਂ 2 ਨਸ਼ਾ ਤਸਕਰਾਂ ਨੂੰ 10 ਕਿਲੋਗ੍ਰਾਮ ICE ਅਤੇ 4 ਕਿਲੋਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ। 2 ਹੋਰ ਖੁਫੀਆ ਸੂਹ ਅਧਾਰਤ ਕਾਰਵਾਈਆਂ ਚ ਫਿਰੋਜ਼ਪੁਰ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਚ ਸ਼ਾਮਲ

0: ਫਿਰੋਜ਼ਪੁਰ ਦੇ ਤਿੰਨ ਮੁੱਖ ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰਕੇ ਇੱਕ ਵੱਡੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੈਟਵਰਕ ਦਾ ਪਰਦਾਫਾਸ਼ ਕੀਤੈ। ਉਨ੍ਹਾਂ ਦੇ ਕਬਜ਼ੇ ਵਿਚੋਂ 10 ਕਿਲੋ 125 ਗ੍ਰਾਮ ਹੈਰੋਇਨ, 2 ਕਿਲੋਗ੍ਰਾਮ ICE ਅਤੇ 1 ਪਿਸਤੌਲ ਬਰਾਮਦ ਕੀਤਾ ਗਿਐ। ਮਾਮਲੇ ਦੀ ਅਖੀਰੀ ਜਾਂਚ ਕੀਤੀ ਜਾ ਰਹੀ ਹੈ। ਪੰਜਾਬ ਵਿਜੀਲੈਂਸ ਬਿਊਰੋ ਦੇ ਆਰਥਿਕ ਅਪਰਾਧ ਵਿੰਗ ਲੁਧਿਆਣਾ ਨੇ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਲਿਮਟਿਡ ਦੇ ਸਾਬਕਾ ਮੁੱਖ ਪ੍ਰਬੰਧਕੀ ਨਿਰਦੇਸ਼ਕ ਕੇ ਡੀ ਚੌਧਰੀ ਅਤੇ ਸਾਬਕਾ ਸੀਨੀਅਰ ਐਕਸੀਅਨ ਸੰਜੀਵ ਪ੍ਰਭਾਕਰ ਨੂੰ ਨਿਯਮਾਂ ਖਿਲਾਫ਼ ਇਕ ਨਿੱਜੀ ਹਾਊਸਿੰਗ ਕਲੋਨੀ ਚ 66 KV ਸਬ ਸਟੇਸ਼ਨ ਸਥਾਪਿਤ ਕਰਨ ਲਈ ਕਥਿਤ ਤੌਰ ਤੇ ਸਰਕਾਰੀ ਫੰਡਾਂ ਦੀ ਵਰਤੋਂ ਕਰਨ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ ਕੀਤੈ। ਲੁਧਿਆਣਾ ਦੇ ਕਲੋਨੀਆਂ ਕੱਟ ਕੇ ਦੇਣ ਵਾਲੇ ਅਮਿਤ ਗਰਗ, ਜਿਸ ਨਾਲ ਦੋਵਾਂ ਅਧਿਕਾਰੀਆਂ ਤੇ ਉਨ੍ਹਾਂ ਦੇ ਕੁਝ ਸਾਥੀਆਂ ਨੇ ਮਿਲੀ ਭੁਗਤ ਕੀਤੀ ਸੀ, ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਐ। ਪੰਜਾਬ ਵਿਜੀਲੈਂਸ ਬਿਊਰੋ ਦੇ ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ 66 KVH ਸਬ ਸਟੇਸ਼ਨ ਬਸੰਤ ਐਵੇਨਿਊ ਦੀ ਸਥਾਪਨਾ ਸਬੰਧੀ ਕਮੀਆਂ ਤੇ ਟਿੱਪਣੀਆਂ ਨੂੰ ਨਜ਼ਰਅੰਦਾਜ਼ ਕਰਦਿਆਂ ਸ੍ਰੀ ਚੌਧਰੀ ਨੇ ਇਸ ਨੂੰ ਮਨਜ਼ੂਰੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਤਿੰਨਾਂ ਨੂੰ ਗ੍ਰਿਫ਼ਤਾਰ ਕਰਕੇ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਪੰਜਾਬ ਤੇ ਹਰਿਆਣਾ ਦੋਵੇਂ ਸੂਬੇ ਅੱਤ ਦੀ ਗਰਮੀ ਦੀ ਮਾਰ ਹੇਠ ਨੇ। ਦੋਵਾਂ ਸੂਬਿਆਂ ਚ ਵੱਧ ਤੋਂ ਵੱਧ ਤਾਪਮਾਨ 40 ਤੋਂ 47 ਡਿਗਰੀ ਸੈਲਸੀਅਸ ਦਰਮਿਆਨ ਹੈ। ਮੌਸਮ ਵਿਭਾਗ ਨੇ ਪਹਿਲਾਂ ਹੀ ਇਸ ਖੇਤਰ ਲਈ ਔਰੇਂਜ ਅਲਰਟ ਜਾਰੀ ਕਰ ਦਿੱਤੈ। ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵੀ ਤੇਜ਼ ਗਰਮੀ ਦੀ ਮਾਰ ਹੇਠ ਹੈ। ਪੇਸ਼ ਹੈ ਸਾਡੇ ਪੱਤਰਕਾਰ ਦੀ ਇੱਕ ਰਿਪੋਰਟ।
1: ਚੰਡੀਗੜ੍ਹ ਸਥਿਤ ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਆਕਾਸ਼ਵਾਣੀ ਨੂੰ ਦੱਸਿਆ ਕਿ ਆਉਣ ਵਾਲੇ 3 ਤੋਂ 4 ਦਿਨਾਂ ਦੌਰਾਨ ਮੌਸਮ ਖੁਸ਼ਕ ਰਹੇਗਾ ਅਤੇ ਤਾਪਮਾਨ ਵਧੇਗਾ। ਦੋਵਾਂ ਰਾਜਾਂ ਦੇ ਪੱਛਮੀ ਜ਼ਿਲ੍ਹਿਆਂ 'ਚ ਗਰਮੀ ਦੇ ਹੋਰ ਵਧਣ ਦੀ ਸੰਭਾਵਨਾ ਹੈ। ਪੰਜਾਬ ਵਿੱਚ ਇਹ ਜ਼ਿਲ੍ਹੇ ਅੰਮ੍ਰਿਤਸਰ, ਫਿਰੋਜ਼ਪੁਰ, ਤਰਨ ਤਾਰਨ, ਮਾਨਸਾ, ਸੰਗਰੂਰ, ਬਠਿੰਡਾ ਅਤੇ ਮੁਕਤਸਰ ਹੋਣਗੇ ਅਤੇ ਹਰਿਆਣਾ ਵਿੱਚ ਹਿਸਾਰ, ਰੋਹਤਕ, ਝੱਜਰ, ਭਿਵਾਨੀ, ਗੁਰੂਗ੍ਰਾਮ ਅਤੇ ਫਰੀਦਾਬਾਦ ਵਿੱਚ ਸਭ ਤੋਂ ਵੱਧ ਗਰਮੀ ਮਹਿਸੂਸ ਹੋਵੇਗੀ। ਅੱਜ ਪੰਜਾਬ ਵਿੱਚ ਬਠਿੰਡਾ 46.6 ਡਿਗਰੀ ਸੈਲਸੀਅਸ ਤਾਪਮਾਨ ਨਾਲ ਅਤੇ ਹਰਿਆਣਾ ਵਿੱਚ ਰੋਹਤਕ 46.9 ਡਿਗਰੀ ਸੈਲਸੀਅਸ ਤਾਪਮਾਨ ਨਾਲ ਸਭ ਤੋਂ ਗਰਮ ਸਥਾਨ ਰਹੇ। ਚੰਡੀਗੜ੍ਹ ਵਿੱਚ ਵੀ ਅੱਜ ਵੱਧ ਤੋਂ ਵੱਧ ਤਾਪਮਾਨ 44.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਲੰਧਰ ਤੋਂ ਆਕਾਸ਼ਵਾਣੀ ਖਬਰਾਂ ਲਈ ਮੈਂ ਰਾਜੇਸ਼ ਬਾਲੀ।
0: ਉਧਰ ਗਰਮੀਆਂ ਦੇ ਮੌਸਮ ਦੌਰਾਨ ਰੇਲ ਮੁਸਾਫਰਾਂ ਦੀ ਸਹੂਲਤ ਲਈ ਉੱਤਰੀ ਰੇਲਵੇ ਦਾ ਫਿਰੋਜ਼ਪੁਰ ਡਿਵੀਜ਼ਨ 8 ਜੋੜੀ ਗਰਮੀਆਂ ਦੀਆਂ ਵਿਸ਼ੇਸ਼ ਰੇਲ ਗੱਡੀਆਂ ਚਲਾ ਰਿਹੈ। ਉੱਤਰੀ ਰੇਲਵੇ ਫਿਰੋਜ਼ਪੁਰ ਦੇ ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਬਸੰਤ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਸਾਫਰਾਂ ਕੋਲ ਸੀਟਾਂ ਦੀ ਪੁਸ਼ਟੀ ਤੇ ਸਫ਼ਰ ਨੂੰ ਆਸਾਨ ਤੇ ਸੁਵਿਧਾਜਨਕ ਬਣਾਉਣ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਨੇ। ਉਨ੍ਹਾਂ ਦੱਸਿਆ ਕਿ ਇਨ੍ਹਾਂ 8 ਜੋੜੀ ਰੇਲ ਗੱਡੀਆਂ ਵਿੱਚ ਅੰਮ੍ਰਿਤਸਰ, ਕਟਿਹਾਰ, ਨਵੀਂ ਦਿੱਲੀ, ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ, ਅੰਮ੍ਰਿਤਸਰ ਬਰੌਨੀ, ਕੈਂਟ, ਝਾਂਜਰਪੁਰ, ਫਿਰੋਜ਼ਪੁਰ, ਕੈਂਟ, ਪਟਨਾ ਅਤੇ ਅੰਮ੍ਰਿਤਸਰ ਜੈਨਗਰ ਸ਼ਾਮਲ ਨੇ। ਅੱਜ ਵਿਸ਼ਵ ਮਧੂਮੱਖੀ ਦਿਵਸ ਮਨਾਇਆ ਜਾ ਰਿਹਾ। ਇਸ ਨੂੰ ਮਨਾਉਣ ਦਾ ਮੁੱਖ ਉਦੇਸ਼ ਵਾਤਾਵਰਣ ਪ੍ਰਣਾਲੀ ਦੇ ਸੰਤੁਲਨ ਨੂੰ ਬਣਾਈ ਰੱਖਣ 'ਚ ਮਧੂਮੱਖੀਆਂ ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕਰਨਾ। ਇਸ ਬਾਰੇ ਜਾਣਕਾਰੀ ਦਿੰਦਿਆਂ ਹੁਸ਼ਿਆਰਪੁਰ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਬਾਹੋਵਾਲ ਤੋਂ ਸਹਿਯੋਗੀ ਨਿਦੇਸ਼ਕ ਡਾਕਟਰ ਮਨਿੰਦਰ ਸਿੰਘ ਨੇ ਦੱਸਿਆ।
2: ਕਿਸਾਨਾਂ ਦਾ ਕਹਿਣਾ ਹੁੰਦਾ ਹੈ ਕਿ ਮਧੂਮੱਖੀਆਂ ਰਸ ਚੂਸ ਲੈਂਦੀਆਂ ਨੇ ਫਲਾਂ ਦੇ, ਫੁੱਲਾਂ ਤੋਂ, ਤੇ ਉਹਨਾਂ ਦੀ ਫਸਲਾਂ ਦਾ ਨੁਕਸਾਨ ਹੁੰਦਾ ਹੈ। ਪਰ ਇਸ ਤੋਂ ਉਲਟ ਮਧੂਮੱਖੀਆਂ ਦੀ ਇੱਕ ਅਹਿਮ ਭੂਮਿਕਾ ਹੈ ਜਿਸ ਨੂੰ ਆਪਾਂ ਪਰ ਪਰਾਗਣ ਕਹਿੰਦੇ ਹਾਂ, ਜਿਹਦੇ ਨਾਲ ਇੱਕ ਤਾਂ ਬੀਜ ਦੀ ਕੁਆਲਿਟੀ ਵਧੀਆ ਬਣਦੀ ਹੈ ਤੇ ਉਲਟਾ ਝਾੜ ਵੀ ਵੱਧ ਆਉਂਦਾ ਹੈ। ਇਸ ਤੋਂ ਇਲਾਵਾ ਹੋਰ ਬਹੁਤ ਪਦਾਰਥ ਦਿੰਦੀਆਂ ਹਨ, ਮਿਸਾਲ ਦੇ ਤੌਰ ਤੇ ਸ਼ਹਿਦ, ਮਧੂਮੱਖੀਆਂ ਤੋਂ ਮਿਲਣ ਵਾਲਾ ਮੋਮ ਜੋ ਕਿ ਮੋਮਬੱਤੀਆਂ ਦੇ ਵਿੱਚ ਕੰਮ ਆਉਂਦਾ ਹੈ, ਜਿਹੜਾ ਕਿ ਪੋਲਿਸ਼ਾਂ ਵਿੱਚ ਕੰਮ ਆਉਂਦਾ ਹੈ, ਮਧੂ ਗੋਂਦ ਪ੍ਰਪੋਲਿਸ ਕਹਿੰਦੇ ਹਾਂ, ਰਾਇਲ ਜੈਲੀ ਪਦਾਰਥ ਹੁੰਦਾ ਜੋ ਰਾਣੀ ਦੀ ਖੁਰਾਕ ਹੁੰਦਾ ਹੈ, ਉਹਦੀਆਂ ਦਵਾਈਆਂ ਬਣਦੀਆਂ ਨੇ। ਮਧੂਮੱਖੀ ਦਾ ਜ਼ਹਿਰ ਵੀ ਡੰਗੇ ਦੇ ਕੰਮ ਆਉਂਦਾ ਹੈ ਜੋ ਕਿ ਸਾਡੇ ਵਾਸਤੇ ਬਹੁਤ ਲਾਹੇਵੰਦ ਨੇ।
0: ਇਸ ਦੌਰਾਨ ਮਧੂਮੱਖੀ ਪਾਲਣ ਦੇ ਕਿੱਤੇ ਨਾਲ ਜੁੜੇ ਜ਼ਿਲ੍ਹਾ ਮੋਹਾਲੀ ਦੇ ਕਿਸਾਨ ਹਰਜਿੰਦਰ ਸਿੰਘ ਸ਼ੇਰਗਿੱਲ ਦਾ ਆਖਣਾ ਹੈ।
3: ਮੈਂ 1980 ਤੋਂ ਮਧੂਮੱਖੀ ਪਾਲਣ ਦਾ ਜਿਹੜਾ ਧੰਦਾ ਇਹ ਕਰ ਰਿਹਾ ਹੈ, ਬਹੁਤ ਵਧੀਆ ਧੰਦਾ ਹੈ, ਚੰਗਾ ਪੈਸਾ ਕਮਾ ਸਕਦਾ। ਬਾਕੀ ਸਰਕਾਰ ਦੀਆਂ ਇਹਦੇ ਚ ਕਾਫੀ ਜ਼ਿਆਦਾ ਸਕੀਮਾਂ ਹੈਗੀਆਂ, ਸਬਸਿਡੀ ਹੈਗੀ ਹੈ, 50% ਸਰਕਾਰ ਦੇ ਰਹੀ ਹੈ। ਤੋ ਮੈਂ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਬਈ ਇਹ ਧੰਦੇ ਚ ਫਾਇਦਾ ਉਠਾਉਣ ਅਤੇ ਆਪਣੇ ਜੀਵਨ ਪੱਧਰ ਨੂੰ ਉੱਚਾ ਚੁੱਕਣ।
0: IPL ਕ੍ਰਿਕਟ ਵਿਚ ਅੱਜ ਕੋਲਕਾਤਾ ਨਾਈਟ ਰਾਈਡਰਸ ਦਾ ਮੁਕਾਬਲਾ ਕੋਲਕਾਤਾ ਚ ਸ਼ਾਮੀ 7:30 ਮੁੰਬਈ ਇੰਡੀਅਨਸ ਨਾਲ ਹੋਵੇਗਾ। ਤੇ ਆਖਰ ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਸਰਵਉੱਚ ਅਦਾਲਤ ਨੇ ਮਰਦਮਸ਼ੁਮਾਰੀ 2027 ਤਹਿਤ ਜਾਤੀ ਗਣਨਾ ਕਰਵਾਉਣ ਦੇ ਕੇਂਦਰ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਖਾਰਜ ਕੀਤਾ। ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ਦਾ ਸਮਰਥਨ ਕਰਦਿਆਂ ਊਰਜਾ ਸੰਭਾਲ ਤੇ ਵਾਤਾਵਰਣ ਸੁਰੱਖਿਆ ਬਾਰੇ ਇੱਕ ਪ੍ਰੇਰਣਾਦਾਈ ਪਹਿਲ ਦੀ ਸ਼ੁਰੂਆਤ। ਪੰਜਾਬ ਪੁਲਿਸ ਨੇ ਅੱਜ ਅੰਮ੍ਰਿਤਸਰ ਤੇ ਫਿਰੋਜ਼ਪੁਰ 'ਚ 3 ਵੱਖੋ ਵੱਖ ਕਾਰਵਾਈਆਂ ਦੌਰਾਨ 1 ਪਿਸਤੌਲ, 14 ਕਿਲੋ ਹੈਰੋਇਨ ਅਤੇ 12 ਕਿਲੋਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਤੇ। ਨਮਸਕਾਰ।
4: ਹੁਣੇ ਤੁਸੀਂ ਪ੍ਰਾਦੇਸ਼ਿਕ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਰਾਹੀਂ ਸੁਣ ਰਹੇ ਸੀ। FM ਬੈਂਡ 101.1 ਮੈਗਾਹਰਟਸ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ ਹੈ ਸ਼ਾਮ ਦੇ 6:30 ਤੇ 32 ਸੈਕਿੰਡ। ਪੇਸ਼ ਹੈ ਯੁਵਾ ਸਾਥੀਆਂ ਦਾ ਪ੍ਰੋਗਰਾਮ ਯੁਵ ਵਾਣੀ।

0: ਕੀ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਹਸਪਤਾਲ ਵਿੱਚ ਦਿੱਤੀਆਂ ਜਾਣ ਵਾਲੀਆਂ ਆਧੁਨਿਕ ਸਹੂਲਤਾਂ ਦਾ ਇਲਾਕੇ ਦੇ ਲੋਕ ਫਾਇਦਾ ਲੈ ਸਕਣ? ਤਾਂ ਫਿਰ ਦੇਰ ਕਿਸ ਗੱਲ ਦੀ? ਆਕਾਸ਼ਵਾਣੀ FM ਬਠਿੰਡਾ ਦੇ ਪ੍ਰਾਯੋਜਿਤ ਪ੍ਰੋਗਰਾਮ ਹੈਲੋ ਡਾਕਟਰ ਵਿੱਚ ਇਲਾਕੇ ਦੇ ਡਾਕਟਰ ਲੈ ਸਕਦੇ ਨੇ ਭਾਗ ਅਤੇ ਦੇ ਸਕਦੇ ਨੇ ਜਾਣਕਾਰੀ ਉਹਨਾਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਿਹਤ ਸਹੂਲਤਾਂ ਬਾਰੇ। ਆਕਾਸ਼ਵਾਣੀ FM ਬਠਿੰਡਾ ਦੇ ਕਮਰਸ਼ੀਅਲ ਵਿਭਾਗ ਦਾ ਨੰਬਰ ਹੈ 78-379-63-306 ਤੇ ਈਮੇਲ ਆਈਡੀ ਹੈ aarfm.bti@gmail.com। ਮੋਬਾਈਲ ਨੰਬਰ ਇੱਕ ਵਾਰ ਫਿਰ ਨੋਟ ਕਰ ਲੋ 78-379-63-306।
1: ਸਰੋਤਿਓ, ਇਸ ਦੇ ਨਾਲ ਹੀ ਆਪਣੇ ਦੋਸਤ ਲਵਲੀਨ ਸਹਿਦੇਵਾ ਨੂੰ ਪ੍ਰੋਗਰਾਮ ਯੁਵਾਣੀ ਖਤਮ ਕਰਨ ਦੀ ਆਗਿਆ ਦਿਓ।

ਐਫਐਮ ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣਦੇ ਸੀ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਕੜੀ ਮੁਤਾਬਿਕ ਸਮਾਂ ਹੋ ਰਿਹਾ ਹੈ ਸ਼ਾਮ ਦੇ 7:02। ਪੇਸ਼ ਹੈ ਸਾਡੇ ਸਰੋਤਿਆਂ ਦੀਆਂ ਫੋਨ ਕਾਲਸ ਦੇ ਆਧਾਰ ਪ੍ਰੋਗਰਾਮ ਸ਼ਾਮ ਸੁਹਾਣੀ।

ਬਿਲਕੁਲ ਇਹੋ ਵੀ ਨਾ ਹੋ ਕਿ ਦੁਨੀਆ ਹਮੇਸ਼ਾ ਤੁਹਾਨੂੰ ਠੋਕਰਾ ਮਾਰਦੀ ਚਲੀ ਜੇ। ਤੁਹਾਨੂੰ ਆਪਣੇ ਟੇਲੈਂਟ ਦੀ, ਤੁਹਾਡੇ ਹੁਨਰ ਦੀ, ਤੁਹਾਡੇ ਰੁਤਬੇ ਦੀ ਜ਼ਰੂਰ ਕਦਰ ਹੋਣੀ ਚਾਹੀਦੀ ਹੈ। ਤੁਸੀਂ ਮੇਰੀ ਗੱਲ ਨਾਲ ਕਿੰਨੇ ਕੁ ਸਹਿਮਤ ਹੋ, ਆਪਣੇ ਦਿਲ ਦੀਆਂ ਗੱਲਾਂ ਮੇਰੇ ਨਾਲ ਸਾਂਝੀਆਂ ਕਰ ਸਕਦੇ ਹੋ। ਸੋਤਿਓ, ਅੱਜ ਦਾ ਪ੍ਰੋਗਰਾਮ ਸ਼ਾਮ ਸੁਹਾਨੀ, ਤੁਹਾਨੂੰ ਪਤਾ ਹੈ ਕਿਉਂਕਿ ਅੱਜ ਬੁੱਧਵਾਰ ਹੈ। ਬੁੱਧਵਾਰ ਦੇ ਦਿਨ ਅਸੀਂ ਕੋਸ਼ਿਸ਼ ਕਰਦੇ ਹਾਂ ਉਹਨਾਂ ਸਰੋਤਿਆਂ ਨੂੰ ਆਕਾਸ਼ਵਾਣੀ ਬਠਿੰਡਾ ਦੇ ਸਟੂਡੀਓ ਤੋਂ ਅਸੀਂ ਡਾਇਲ ਕਰਦੇ ਹਾਂ ਜਿਹੜੇ ਕੋਸ਼ਿਸ਼ ਕਰਦੇ ਨੇ ਪਰ ਉਹਨਾਂ ਦੀ ਕਾਲ ਨਹੀਂ ਲੱਗਦੀ। ਜਿਨ੍ਹਾਂ ਸਰੋਤਿਆਂ ਦੀ ਕਾਲ ਨਹੀਂ ਲੱਗਦੀ ਉਹਨਾਂ ਨੂੰ ਮੈਂ ਦੱਸ ਦਿਆਂ ਕਿ ਤੁਸੀਂ ਆਪਣੇ ਸੰਦੇਸ਼ ਇਸ ਨੰਬਰ ਤੇ ਭੇਜ ਦਿਓ ਤਾਂ ਕਿ ਅਸੀਂ ਤੁਹਾਨੂੰ ਕਾਲ ਕਰ ਸਕੀਏ। ਸੰਦੇਸ਼ ਭੇਜਣ ਲਈ ਨੰਬਰ ਹੈ 77 173 73 146। ਨੰਬਰ ਇੱਕ ਵਾਰੀ ਫੇਰ ਨੋਟ ਕਰ ਲਵੋ, 77 173 73 146। ਤੁਹਾਡੇ ਸੰਦੇਸ਼ ਦਾ ਇੰਤਜ਼ਾਰ ਕਰਦਾ ਹੋਇਆ ਚਲਾ ਰਿਹਾ ਤੁਹਾਡੇ ਲਈ ਇਹ ਗੀਤ।

0: पेश है सबका फेवरेट
1: अर्क गुलाब अर्क केवड़ा चंदन तेल एवं खस तेल से निर्मित हर्बल शरबत मौज बहार तन मन को ताजा कर जाए।
0: पेश है सबका फेवरेट
1: अर्क गुलाब अर्क केवड़ा चंदन तेल एवं खस तेल से निर्मित हर्बल शरबत मौज बहार तन मन को ताजा कर जाए।
2: जी हाँ श्रोतियों, एक संदेश आया सी, उन्हां दा नाम आपां पूछदे हां जिहड़े बड़ी देर तो कोशिश कर रहे सी पर उन्हां दी कॉल नहीं लगी। हेलो,
3: हां जी
2: सत श्री अकाल, नमस्कार, अपना नाम ते ग्रां दस दियो।
3: सर जी मैं मेजर सिंह टेलर मास्टर बोलदा जी, पिंड क्रिमिनल सिंह वाली जिला बठिंडा तो जी।
2: मेजर सिंह जी, प्रोग्राम शाम सवानी तुहाडा स्वागत है, तुहाडी कॉल नहीं लगदी।
3: ਕਾਲ ਸਰ ਬਹੁਤ ਸਾਰੀ ਟਰਾਈ ਕਰਦੇ ਆ, ਬਸ ਅੱਜ ਤੁਹਾਡਾ ਮੈਸੇਜ ਆਇਆ ਸੀਗਾ ਵੀ ਤੁਸੀਂ ਫੋਨ ਲਾਓ, ਅਸੀਂ ਬੈਕ ਕਾਲ ਲਾਵਾਂਗੇ, ਤਾਂ ਅੱਜ ਦੇਖ ਲਿਆ ਤੁਸੀਂ ਲਾ ਲਿਆ, ਧੰਨਵਾਦ ਤੁਹਾਡਾ ਬਹੁਤ ਬਹੁਤ ਸਰ।
2: ਕਿਵੇਂ ਲੱਗ ਰਿਹਾ ਫਿਰ ਤੁਹਾਡੇ ਚਿਹਰੇ ਦੀ ਮੁਸਕਰਾਹਟ ਜਿਹੜੀ ਹੈ ਇੱਥੇ ਤੱਕ ਆ ਰਹੀ ਹੈ, ਤੁਹਾਡੀ ਆਵਾਜ਼ ਵਿੱਚ ਆ ਰਹੀ ਹੈ।
3: ਕਾਫੀ ਸਾਲ ਪਹਿਲਾਂ 20-21 ਸਾਲ ਪਹਿਲਾਂ ਲੱਗਿਆ ਸੀਗਾ ਜੀ ਫੋਨ, ਅੱਜ ਕਾਫੀ ਚਿਰ ਬਾਅਦ ਗੱਲ ਹੋ ਰਹੀ ਹੈ ਜੀ।
2: ਅੱਛਾ, 21 ਸਾਲ ਬਾਅਦ ਤੁਹਾਡੀ ਕਾਲ ਲੱਗੀ ਹੈ।
3: ਹਾਂਜੀ ਹਾਂਜੀ,
2: ਫਿਰ ਬਹੁਤ ਬਹੁਤ ਮੁਬਾਰਕਾਂ, ਬਹੁਤ ਬਹੁਤ ਮੁਬਾਰਕਾਂ,
3: ਬਹੁਤ ਬਹੁਤ ਧੰਨਵਾਦ ਜੀ।
2: ਫਿਰ ਮੇਰਾ ਝੱਗਾ ਤਾਂ ਫਿਰ ਮੁਫਤ ਚ ਹੀ ਸਿਉਂਦੇ ਹੋਗੇ।
3: ਕੋਈ
2: ਗੱਲ ਨੀ ਸਰ, ਜਰੂਰ। ਹਾਂਜੀ ਹਾਂਜੀ ਸਰ, ਜਰੂਰ। ਚਲੋ ਬਹੁਤ ਵਧੀਆ ਲੱਗਿਆ
3: ਤੁਹਾਡੇ ਨਾਲ ਗੱਲ ਕਰਕੇ। ਆਪਣੀ ਮੁੰਡੇ ਕਬੱਡੀ ਖੇਡਣ ਉਸ ਤਰ੍ਹਾਂ ਦਾ ਲਾ ਦੇਗੀ, ਜਾਂ ਫਿਰ ਜਿਸ ਤਰ੍ਹਾਂ ਤੁਹਾਨੂੰ ਚੰਗਾ ਲੱਗਦਾ ਉਹ ਲਾ ਦੋ।
2: ਗੀਤ ਮੈਂ ਤੁਹਾਡੀ ਪਸੰਦ ਦਾ ਵੀ ਲਗਾਦਾ। ਕੰਮ ਕਰ ਕਿਵੇਂ ਚੱਲ ਰਿਹਾ?
3: ਕੰਮ ਕਰ ਸਰ ਵਧੀਆ ਜੀ।
2: ਅੱਜ ਕੱਲ ਇਹਨਾਂ ਦਿਨਾਂ ਚ ਕਿਹੜਾ ਕੰਮ ਜਿਆਦਾ ਆ ਰਿਹਾ?
3: ਜੈਂਟਸ ਕੰਮ ਜਿਆਦਾ ਸਰ, ਅੱਜ ਕੱਲ ਗਰਮੀ ਦੇ ਕਰਕੇ ਨਾ ਲੇਡੀਜ਼ ਕੰਮ ਘੱਟ ਜਾਂਦਾ, ਜੈਂਟਸ ਵੱਧਦਾ ਜੀ।
2: ਜੀ ਚਲੋ, ਅੱਜ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਾਂ ਕਰਕੇ। ਅਸਲ ਮੈਂ ਆਪਣੇ ਸਰੋਤਿਆਂ ਨੂੰ ਦੱਸਦਿਆਂ ਕਿ ਜਦੋਂ ਉਹ ਸੰਦੇਸ਼ ਭੇਜ ਦਿੰਦੇ ਨੇ ਤੇ ਆਪਣੇ ਨੰਬਰ ਉਹ ਬਿਜ਼ੀ ਕਰ ਲੈਂਦੇ ਨੇ, ਉਹ ਕੋਸ਼ਿਸ਼ ਕਰਦੇ ਨੇ ਸਾਨੂੰ ਨੰਬਰ ਮਿਲਾਉਣ ਦੀ। ਹੁਣ ਬਹੁਤ ਵਾਰ ਹੋ ਰਿਹਾ ਮੈਂ ਨੰਬਰ ਮਿਲਾ ਰਿਹਾ ਪਰ ਸਾਡੇ ਸਰੋਤਿਆਂ ਦੇ ਨੰਬਰ ਜਿਹੜੇ ਨੇ ਬਿਜ਼ੀ ਜਾ ਰਹੇ ਨੇ। ਸਰੋਤਿਆਂ ਅੱਗੇ ਮੇਰੀ ਗੁਜ਼ਾਰਿਸ਼ ਹੈ ਕਿ ਆਪਣੇ

0: ਫੋਨ ਆਪਣੇ ਕੋਲ ਰੱਖਣ, ਜ਼ਰੂਰ ਆਕਾਸ਼ਵਾਣੀ ਬਠਿੰਡਾ ਤੋਂ ਤੁਹਾਨੂੰ ਕਾਲ ਆਏਗੀ।
1: ਸਰ ਜੀ ਮੈਂ ਇੱਕ ਨਿੱਕੀ ਜਿਹੀ ਗੱਲ ਕਹਿਣੀ ਚਾਹੁੰਦਾ ਸਰ
0: ਜੀ। ਸਵਾਗਤ ਹੈ
1: ਸਰ ਜੀ। ਇੱਕ ਸ਼ੇਅਰ ਹੈ ਜੀ, ਮੰਨ ਲਓ ਆਪਣੇ ਜੀਵਨ ਨਾਲ ਹੀ ਹੈ ਜੀ, ਮੰਨ ਲਓ ਆਪਣੇ ਕੋਲੇ ਸਮਾਂ ਹੁੰਦਾ ਉਦੋਂ ਸਮਝ ਨੀ ਹੁੰਦੀ, ਤੇ ਜਦੋਂ ਸਮਝ ਹੁੰਦੀ ਹੈ ਉਦੋਂ ਆਪਣੇ ਕੋਲੇ ਸਮਾਂ ਨੀ ਹੁੰਦਾ ਜੀ।
0: ਬਿਲਕੁਲ ਸਹੀ,
1: ਬਸ ਇਹੀ ਮੈਸੇਜ ਸੀਗਾ ਜੀ।
0: ਬਹੁਤ ਬਹੁਤ ਸ਼ੁਕਰੀਆ ਜੀ। ਪੇਸ਼ ਹੈ ਤੁਹਾਡੀ ਫਰਮਾਇਸ਼ ਤੇ ਇਹ ਗੀਤ।

0: ਜੀ ਹਾਂ ਸਰੋਤਿਓ, ਹੁਣ ਅਸੀਂ ਕਾਲ ਮਿਲਾਈ ਹੈ ਬੀਰਬਲ ਸਿੰਘ ਹੋਰਾਂ ਨੂੰ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ। ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ,
1: ਹੈਲੋ,
0: ਸਤਿ ਸ਼੍ਰੀ ਅਕਾਲ, ਨਮਸਕਾਰ।
1: ਸਤਿ ਸ਼੍ਰੀ ਅਕਾਲ ਜੀ ਸਰ, ਸਤਿ ਸ਼੍ਰੀ ਅਕਾਲ ਜੀ।
0: ਬੀਰਬਲ ਸਿੰਘ ਜੀ, ਕੀ ਹਾਲ ਚਾਲ ਨੇ?
1: ਠੀਕ ਹੈ ਜੀ ਸਰ।
0: ਮੈਂ ਤੁਹਾਡਾ ਸੰਦੇਸ਼ ਪੜਿਆ, ਕੀ ਮੈਂ ਤੁਹਾਡਾ ਨਾਮ ਠੀਕ ਬੋਲ ਰਿਹਾ? ਬੀਰਬਲ ਸਿੰਘ ਜੀ ਬੋਲ ਰਹੇ ਹੋ?
1: ਹਾਂਜੀ ਹਾਂਜੀ, ਬਿਲਕੁਲ ਸਹੀ।
0: ਫਿਰ ਪੂਰਾ ਪਤਾ ਵੀ ਦੱਸ ਦਿਓ ਤੁਸੀਂ ਆਪਣਾ।
1: ਪਿੰਡ ਤੇ ਡਾਕਖਾਨਾ ਸਾਨੀਪੁਰ, ਜ਼ਿਲ੍ਹਾ ਫਤਿਹਗੜ੍ਹ ਸਾਹਿਬ।
0: ਅੱਛਾ, ਕਿੰਨੀ ਦੇਰ ਤੋਂ ਕੋਸ਼ਿਸ਼ ਕਰ ਰਹੇ ਹੋ, ਤੁਹਾਡੀ ਕਾਲ ਨਹੀਂ ਲੱਗ ਰਹੀ?
1: ਸਰ, ਡੇਢ ਸਾਲ ਤੋਂ ਤਕਰੀਬਨ ਕਰ ਰਹੇ ਜੀ।
0: ਅੱਛਾ, ਡੇਢ ਸਾਲ ਤੋਂ ਕਰ ਰਹੇ ਹੋ। ਅੱਜ ਫਿਰ ਕਿਵੇਂ ਲੱਗ ਰਿਹਾ ਜਦੋਂ ਆਕਾਸ਼ਵਾਣੀ ਬਠਿੰਡਾ ਦੇ ਸਟੂਡੀਓ ਤੋਂ ਤੁਹਾਨੂੰ ਕਾਲ ਆਈ?
1: ਅੱਜ ਤਾਂ ਸਰ ਬਹੁਤ ਖੁਸ਼ੀ ਹੋ ਰਹੀ ਹੈ ਸਰ।
0: ਦਿਨ ਬਣ ਗਿਆ ਹੈ ਨਾ?
1: ਹਾਂਜੀ ਹਾਂਜੀ ਸਰ,
0: ਬਹੁਤ ਬਹੁਤ ਮੁਬਾਰਕਾਂ।
1: ਬਹੁਤ ਬਹੁਤ ਮੁਬਾਰਕਾਂ ਸਰ ਤੁਹਾਨੂੰ ਵੀ ਜੀ।
0: ਧੰਨਵਾਦ ਜੀ। ਕੀ ਕੰਮ ਕਰਦੇ ਹੋ?
1: ਸਰ, ਮੈਂ PSPCL ਚ ਲੱਗਿਆ ਹੋਇਆ ਜੀ।
0: ਅੱਛਾ, PSPCL। ਅੱਛਾ ਅੱਛਾ, ਉੱਥੇ ਲੱਗੇ ਹੋਏ। ਫਿਰ ਤਾਂ ਗਰਮੀ ਬਹੁਤ ਜ਼ਿਆਦਾ ਚੱਲ ਰਹੀ ਹੈ, ਫਿਰ ਤੁਸੀਂ ਲਾਈਟ ਨਾ ਬੰਦ ਕਰਿਆ ਕਰੋ ਜੀ, ਕਿਉਂਕਿ ਅਕਸਰ ਅੱਜ ਗਰਮੀ ਦੇ ਵਿੱਚ ਸਰੋਤਿਆਂ ਨੂੰ ਇਹ ਸ਼ਿਕਾਇਤ ਰਹਿੰਦੀ ਹੈ ਕਿ ਬਿਜਲੀ ਵਾਲੇ ਜਿਹੜੇ ਨੇ ਬਿਜਲੀ ਕੱਟ ਕਰ ਦਿੰਦੇ ਨੇ। ਇਹ ਤੁਹਾਡੇ ਹੱਥ ਵਾਸਤੇ ਹੁੰਦਾ ਕਿ ਪਿੱਛੇ ਹੀ ਚਲਾਈ ਜਾਂਦੀ ਹੈ ਲਾਈਟ?
1: ਸਰ, ਮੇਰਾ ਵੈਸੇ ਕਲੈਰੀਕਲ ਕੰਮ ਹੈ ਸਰ।
0: ਅੱਛਾ, ਕਲੈਰੀਕਲ ਕੰਮ। ਫਿਰ ਤਾਂ ਮੈਂ ਇਹ ਵੀ ਨਹੀਂ ਕਹਿ ਸਕਦਾ ਵੀ ਸਾਡਾ ਬਿੱਲ ਘੱਟ ਕਰ ਦਿਓ ਤੁਸੀਂ, ਕਿਉਂਕਿ ਸਰਕਾਰ ਵੱਲੋਂ 300 ਯੂਨਿਟ ਤਾਂ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ ਨਾ।
1: ਬਿਲਕੁਲ ਬਿਲਕੁਲ,
0: ਜੇ ਜ਼ਿਆਦਾ ਵਰਤਾਂਗੇ ਤਾਂ ਬਿੱਲ ਵੀ ਆਊਗਾ।
1: ਹਾਂਜੀ ਹਾਂਜੀ, ਤਾਂ ਆਏਗਾ।
0: ਪਰ ਹੁਣ ਕਰੀਏ ਕੀ, ਪੱਖਾ ਵੀ ਚਲਾਉਣਾ ਪੈਂਦਾ ਤੇ ਕੂਲਰ ਵੀ ਚਲਾਉਣਾ ਪੈਂਦਾ।
1: ਹਾਂਜੀ ਹਾਂਜੀ ਹਾਂਜੀ, ਉਹ ਤਾਂ ਚਲਾਉਣਾ ਪੈਂਦਾ ਜੀ।
0: ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਕੀ ਤਾਪਮਾਨ ਚੱਲ ਰਿਹਾ?
1: ਸਰ, ਤਕਰੀਬਨ 43 ਡਿਗਰੀ ਚੱਲ ਰਿਹਾ ਜੀ।
0: ਅਸੀਂ ਤੁਹਾਡੇ ਤੋਂ 4 ਡਿਗਰੀ ਅੱਗੇ ਜਾ ਰਹੇ ਹਾਂ, ਸਾਡਾ 47-48 ਜਾ ਰਿਹਾ ਜੀ। ਚਲੋ, ਰੱਬ ਮੇਰ ਕਰੇ, ਇੰਦਰ ਦੇਵਤਾ ਪ੍ਰਸੰਨ ਹੋਣ, ਹਲਕੀਆਂ ਹਲਕੀਆਂ ਬਾਰਿਸ਼ ਦੀਆਂ ਬੂੰਦਾਂ ਤੇ ਇਹ ਧਰਤ ਨੂੰ ਠੰਡਾ ਕਰਨ। ਆਪਣੀ ਫਰਮਾਇਸ਼ ਦੱਸ ਦਿਓ ਬੀਰਬਲ ਜੀ।
1: ਸਤਿੰਦਰ ਸਰਤਾਜ ਦਾ ਲਾ ਦਿਓ ਜੀ।
0: ਚਲੋ, ਤੁਹਾਡੇ ਨਾਲ ਗੱਲਾਂ ਕਰਕੇ ਵਧੀਆ ਲੱਗਿਆ। ਇੱਕ ਵਾਰ ਫੇਰ ਬਹੁਤ ਬਹੁਤ ਮੁਬਾਰਕਾਂ ਬੀਰਬਲ ਸਿੰਘ ਜੀ।
1: ਠੀਕ ਹੈ ਸਰ, ਠੀਕ, ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਜੀ।
0: ਸ਼ੁਕਰੀਆ ਜੀ, ਪੇਸ਼ ਹੈ ਤੁਹਾਡੀ ਫਰਮਾਇਸ਼ ਤੇ ਇਹ ਗੀਤ।
2: ਸੁਫਨਿਆਂ ਚ ਜਿਕੜੇ ਗੁਲਾਬੀ ਲਹਿਰੀਏ ਨਾਭੀ ਲਾਲ।

0: ਕਿ ਨਹੀਂ ਕੀਤੀ? ਅੱਛਾ, ਫੱਟੀ ਤੇ ਵੀ ਕੀਤੀ ਤੇ ਸਲੇਟ ਤੇ ਵੀ ਕੀਤੀ, ਫਿਰ ਮਾਸਟਰਾਂ ਜੀ
1: ਗੁੜ ਪਾ ਕੇ ਦੂਜੀ ਬਣਾਉਂਦੇ ਸੀ।
0: ਅੱਛਾ, ਮਾਸਟਰਾਂ ਤੇ ਉਹ ਡੰਡੇ ਵੀ ਜ਼ਰੂਰ ਖਾਏ ਹੋਣਗੇ ਹੈ ਨਾ?
1: ਡੰਡੇ ਤਾਂ ਨਹੀਂ ਪਾਏ ਤਾਂ ਜੀ।
0: ਅੱਛਾ,
1: ਹਾਂ ਡੰਡੇ ਨਹੀਂ ਪਏ ਜੀ।
0: ਅੱਛਾ, ਪਿਆਰ ਹੀ ਮਿਲਿਆ ਹੈ?
1: ਪਿਆਰ ਹੀ ਮਿਲੇ ਸੀ।
0: ਚਲੋ, ਬਹੁਤ ਖੁਸ਼ੀ ਦੀ ਗੱਲ ਹੈ ਫਿਰ।
1: ਜੱਸੀਪੋ ਤੋਂ ਸੀਗੇ ਸਾਡੇ।
0: ਅੱਛਾ, ਜੱਸੀਪੋ ਵਾਲੇ, ਫਿਰ ਤਾਂ ਤੁਸੀਂ ਸਿਆਣੇ ਸੂਝਵਾਨ ਮਤਲਬ ਵਿਦਿਆਰਥੀ ਰਹੇ ਹੈ। ਚਲੋ, ਆਪਣੀ ਫਰਮਾਇਸ਼ ਦੱਸ ਦਿਓ ਜੀ, ਸਮਾਂ ਘੱਟ ਹੈ ਭਗਵਾਨ ਜੀ।
1: ਇੱਕ ਨਾਮ ਲੈਣਾ ਤੁਹਾਡਾ ਵੀ।
0: ਸਵਾਗਤ ਹੈ।
1: ਰਾਮ ਸਿੰਘ ਫੁੱਲੋ ਮਿੱਠੋ ਟੇਲਰ ਮਾਸਟਰ
0: ਜੀ
1: ਤੇ ਮਲਕੀਤ ਸਿੰਘ ਘੜੀ ਸਾਜ।
0: ਚਲੋ, ਸਾਰਿਆਂ ਦਾ ਨਾਮ ਆ ਗਿਆ, ਸਾਡੇ ਪਿਆਰੇ ਸਰੋਤਾ ਨੇ, ਤੁਸੀਂ ਆਪਣੀ ਫਰਮਾਇਸ਼ ਦੱਸ ਦਿਓ।
1: ਫਰਮਾਇਸ਼ ਹੈ ਜੀ, ਦਿਲ ਹੈ ਕਿ ਮਾਨਤਾ ਨਹੀਂ
0: ਜੀ,
1: ਟਾਈਟਲ ਸੌਂਗ
0: ਜੀ। ਤੁਹਾਡੇ ਨਾਲ ਗੱਲਾਂ ਕਰਕੇ ਵਧੀਆ ਲੱਗਿਆ, ਧੰਨਵਾਦ ਜੀ।
1: ਧੰਨਵਾਦ ਜੀ, ਓਕੇ।

0: ਸਰੋਤਿਓ ਪ੍ਰੋਗਰਾਮ ਸ਼ਾਮ ਸੁਹਾਨੀ ਅਜੇ ਜਾਰੀ ਹੈ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ ਹੈ 7:29:45। ਹੁਣ ਤੋਂ ਥੋੜੀ ਦੇਰ ਬਾਅਦ ਯਾਨੀ 7:30 ਪੰਜਾਬੀ ਵਿਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਰਾਹੀਂ ਰਿਲੇਅ ਕੀਤਾ ਜਾਏਗਾ। ਥੋੜੀ ਦੇਰ ਲਈ ਇਸ ਦਾ ਸਾਡੇ ਨਾਲ ਇੰਤਜ਼ਾਰ ਕਰੋ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਭਾਰਤ ਤੇ ਇਟਲੀ ਨੇ ਆਪਣੇ ਦੁਵੱਲੇ ਸਬੰਧਾਂ ਨੂੰ ਇੱਕ ਵਿਸ਼ੇਸ਼ ਰਣਨੀਤਿਕ ਭਾਈਵਾਲੀ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ। ਸੁਪਰੀਮ ਕੋਰਟ ਨੇ ਮਰਦਮਸ਼ੁਮਾਰੀ 2027 ਤਹਿਤ ਜਾਤ ਆਧਾਰਿਤ ਗਣਨਾ ਕਰਾਉਣ ਦੇ ਕੇਂਦਰ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਕੇਂਦਰੀ ਸਿੱਖਿਆ ਮੰਤਰੀ ਨੇ ਨੀਟ UG ਮੁੜ ਪ੍ਰੀਖਿਆ ਦੇ ਸੁਰੱਖਿਅਤ ਤੇ ਨਿਰਪੱਖ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਉੱਚ ਚੌਕਸੀ ਤੇ ਪੁਖਤਾ ਸੁਰੱਖਿਆ ਤੇ ਜ਼ੋਰ ਦਿੱਤਾ ਹੈ। ਪੰਜਾਬ ਤੇ ਹਰਿਆਣਾ 'ਚ ਜ਼ਬਰਦਸਤ ਗਰਮੀ ਲਗਾਤਾਰ ਬਣੀ ਹੋਈ ਹੈ। ਮੌਸਮ ਵਿਭਾਗ ਵੱਲੋਂ ਖੇਤਰ ਲਈ ਔਰੇਂਜ ਅਲਰਟ ਜਾਰੀ। IPL ਕ੍ਰਿਕਟ ਵਿੱਚ ਅੱਜ ਕੋਲਕਾਤਾ ਦੇ ਈਡਨ ਗਾਰਡਨਸ ਵਿੱਚ ਕੋਲਕਾਤਾ ਨਾਈਟ ਰਾਈਡਰਸ ਦਾ ਮੁਕਾਬਲਾ ਮੁੰਬਈ ਇੰਡੀਅਨਸ ਨਾਲ ਹੋ ਰਿਹਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰੋਮ

0: ਇਟਲੀ ਦੇ ਪ੍ਰਧਾਨ ਮੰਤਰੀ ਜੋਰਜੀਆ ਮੈਲੋਨੀ ਨਾਲ ਵਫਦ ਪੱਧਰੀ ਗੱਲਬਾਤ ਕੀਤੀ, ਜਿਸ ਦਾ ਉਦੇਸ਼ ਮੁੱਖ ਖੇਤਰਾਂ ਵਿਚ ਭਾਰਤ ਇਟਲੀ ਦੇਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਹੈ। ਮੀਟਿੰਗ ਵਪਾਰ, ਨਿਵੇਸ਼, ਤਕਨਾਲੋਜੀ, ਰੱਖਿਆ, ਸਾਫ਼ ਸੁਥਰੀ ਊਰਜਾ ਤੇ ਰਣਨੀਤਿਕ ਭਾਈਵਾਲੀ ਵਿਚ ਸਹਿਯੋਗ ਨੂੰ ਵਧਾਉਣ ਤੇ ਕੇਂਦਰਿਤ ਸੀ। ਦੋਵਾਂ ਆਗੂਆਂ ਨੇ ਆਪਸੀ ਹਿੱਤਾਂ ਦੇ ਖੇਤਰੀ ਤੇ ਆਲਮੀ ਵਿਕਾਸ ਤੇ ਵੀ ਚਰਚਾ ਕੀਤੀ। ਗੱਲਬਾਤ ਭਾਰਤ ਅਤੇ ਇਟਲੀ ਵਿਚਕਾਰ ਵੱਧ ਰਹੀ ਰਣਨੀਤਿਕ ਭਾਈਵਾਲੀ ਨੂੰ ਦਰਸਾਉਂਦੀ ਏ, ਜਿਸ ਵਿਚ ਆਰਥਿਕ ਸਹਿਯੋਗ ਤੇ ਲੋਕਾਂ ਤੋਂ ਲੋਕਾਂ ਦੇ ਸਬੰਧਾਂ ਨੂੰ ਵਧਾਉਣ ਤੇ ਜ਼ੋਰ ਦਿੱਤਾ ਗਿਆ। ਵਫਦ ਪੱਧਰੀ ਗੱਲਬਾਤ ਤੋਂ ਬਾਅਦ ਦੋਵਾਂ ਨੇਤਾਵਾਂ ਨੇ ਇਕ ਸਾਂਝਾ ਪ੍ਰੈਸ ਬਿਆਨ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਕਿ ਭਾਰਤ ਤੇ ਇਟਲੀ ਨੇ ਆਪਣੇ ਦਵੱਲੇ ਸਬੰਧਾਂ ਨੂੰ ਇਕ ਵਿਸ਼ੇਸ਼ ਰਣਨੀਤਿਕ ਭਾਈਵਾਲੀ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ।
1: ਪਿਛਲੇ ਲਗਭਗ 3.5 ਵਰਸੋਂ ਮੈਂ ਮੁਝੇ ਕਈ ਬਾਰ ਪ੍ਰਾਈਮ ਮਿਨਿਸਟਰ ਮੈਲੋਨੀ ਸੇ ਮਿਲਨੇ ਕਾ ਅਵਸਰ ਮਿਲਾ ਹੈ। ਯਹ ਭਾਰਤ ਔਰ ਇਟਲੀ ਕੇ ਬੀਚ ਕਰੀਬੀ ਸਹਿਯੋਗ ਔਰ ਸਾਮੰਜਸਯ ਕੋ ਦਰਸਾਤਾ ਹੈ। ਉਨਕੇ ਨੇਤ੍ਰਤਵ ਮੇਂ ਹਮਾਰੇ ਸਬੰਧੋਂ ਕੋ ਨਈ ਗਤੀ, ਨਈ ਦਿਸ਼ਾ ਔਰ ਨਯਾ ਆਤਮ ਵਿਸ਼ਵਾਸ ਮਿਲਾ ਹੈ। ਮੁਝੇ ਖੁਸ਼ੀ ਹੈ ਕਿ ਹਮ ਆਪਣੇ ਸਬੰਧੋਂ ਕੋ ਅਪਗ੍ਰੇਡ ਕਰਤੇ ਹੋਏ ਸਪੈਸ਼ਲ ਸਟ੍ਰੈਟੇਜਿਕ ਪਾਰਟਨਰਸ਼ਿਪ ਕੀ ਘੋਸ਼ਣਾ ਕਰ ਰਹੇ ਹੈ।
0: श्री मोदी ने कहा कि दोवां धिरां ने सहयोग वधाउण ते व्यापक चर्चा कीती है ते एक भारत इटली इनोवेशन सेंटर कायम करन ते काम कर रहे ने।
1: टेक्नोलॉजी और इनोवेशन हमारी पार्टनरशिप का इंजिन है। एआई, क्वांटम, स्पेस और सिविल न्यूक्लियर एनर्जी जैसे क्षेत्रों में हमारे सहयोग की अपार संभावनाएं हैं। दोनों देशों के स्टार्टअप्स, रिसर्च सेंटर्स और उद्योगों को आपस में जोड़ने के लिए हम इंडिया इटली इनोवेशन सेंटर पर काम कर रहे हैं।
0: उन्होंने कहा कि भारत इटली सनती खाके ने फौजी साजो समान के सह विकास सह उत्पादन लिए राह पदरा किया है। उन्होंने यह भी कहा कि भारत के इटली समुद्री शक्तियों वजों जहाज रानी बंदरगाह आधुनिकीकरण लॉजिस्टिक्स से नीली आर्थिकता से इकट्ठे काम करेंगे। उन्होंने कहा कि भारत और इटली यूक्रेन, पश्चिमी एशिया से होर विश्वव्यापी तनाव के संबंध में निरंतर संपर्क में ने। अंतरराष्ट्रीय टकरावों से भारत के रुख दोहराते हुए प्रधानमंत्री ने कहा कि सारे मुद्दों गलबात कूटनीति राही हल किया जाना चाहिए। श्री मोदी ने भी कहा कि दोवें देश दहशतगर्दी नूं मनुखता लई इक गंभीर खतरे वजो देखण विच इकजुट ने ते नाल ही कहा कि दहशतगर्दी लई रकमां जुटाई जाण विरुद्ध उन्हां दे सांझे यतनां ने एक महत्वपूर्ण विश्वव्यापी मिसाल कायम कीती है। ਉਨ੍ਹਾਂ ਅੱਗੇ ਕਿਹਾ ਕਿ ਜ਼ਿੰਮੇਵਾਰ ਲੋਕਤੰਤਰਾਂ ਨੂੰ ਨਾ ਸਿਰਫ ਦਹਿਸ਼ਤਗਰਦੀ ਦੀ ਨਿਖੇਧੀ ਕਰਨੀ ਚਾਹੀਦੀ ਹੈ, ਸਗੋਂ ਇਸ ਦੇ ਮਾਲੀ ਨੈਟਵਰਕਾਂ ਨੂੰ ਖਤਮ ਕਰਨ ਲਈ ਠੋਸ ਕਦਮ ਵੀ ਚੁੱਕਣੇ ਚਾਹੀਦੇ ਨੇ। ਸ੍ਰੀ ਮੋਦੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਜੋਰਜੀਆ ਮੈਲੋਨੀ ਦੀ ਅਗਵਾਈ ਹੇਠ ਦਵੱਲੇ ਸਬੰਧਾਂ ਨੇ ਨਵੀਂ ਗਤੀ, ਦਿਸ਼ਾ ਤੇ ਵਿਸ਼ਵਾਸ ਪ੍ਰਾਪਤ ਕੀਤਾ ਹੈ। ਇਟਲੀ ਦੇ ਪ੍ਰਧਾਨ ਮੰਤਰੀ ਜੋਰਜੀਆ ਮੈਲੋਨੀ ਨੇ ਕਿਹਾ ਕਿ ਭਾਰਤ ਤੇ ਇਟਲੀ ਸਬੰਧਾਂ ਨੂੰ ਇੱਕ ਵਿਸ਼ੇਸ਼ ਰਣਨੀਤਿਕ ਭਾਈਵਾਲੀ ਤੱਕ ਵਧਾ ਰਹੇ ਨੇ ਤੇ ਕਿਹਾ ਕਿ ਦਵੱਲੇ ਸਬੰਧ ਹੁਣ ਆਪਣੀ ਪੂਰੀ ਸਮਰੱਥਾ ਨੂੰ ਪ੍ਰਾਪਤ ਕਰਨ ਦੇ ਸਮਰੱਥ ਨੇ। ਉਨ੍ਹਾਂ ਹਿੰਦ ਪ੍ਰਸ਼ਾਂਤ ਖੇਤਰ ਵਿਚ ਨੈਵੀਗੇਸ਼ਨ ਦੀ ਆਜ਼ਾਦੀ ਨੂੰ ਯਕੀਨੀ ਬਣਾਉਣ ਦੇ ਮਹੱਤਵ ਤੇ ਜ਼ੋਰ ਦਿੱਤਾ ਤੇ ਕਿਹਾ ਕਿ ਦੋਵੇਂ ਧਿਰਾਂ ਨੇ ਭਾਰਤ ਇਟਲੀ ਸਬੰਧਾਂ ਨੂੰ ਮਜ਼ਬੂਤ ਕਰਨ ਤੇ ਵਿਆਪਕ ਤੌਰ ਤੇ ਵਿਚਾਰ ਵਟਾਂਦਰਾ ਕੀਤਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਿਓਲ ਵਿਚ ਦੱਖਣੀ ਕੋਰੀਆ ਦੇ ਰੱਖਿਆ ਪ੍ਰਾਪਤੀ ਪ੍ਰੋਗਰਾਮ ਪ੍ਰਸ਼ਾਸਨ ਮੰਤਰੀ ਲੀ ਯੋਂਗ ਚੁਨ ਨਾਲ ਮੁਲਾਕਾਤ ਕੀਤੀ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਸਿੰਘ ਨੇ ਕਿਹਾ ਕਿ ਮੀਟਿੰਗ ਦੌਰਾਨ ਦੋਵੇਂ ਧਿਰਾਂ ਸਾਂਝੇ ਵਿਕਾਸ, ਸਾਂਝੇ ਉਤਪਾਦਨ ਤੇ ਸਾਂਝੀਆਂ ਬਰਾਮਦਾਂ ਲਈ ਰਾਹ ਬਣਾਉਣ ਲਈ ਸਾਂਝੇ ਯਤਨਾਂ ਨੂੰ ਵਰਤਣ ਲਈ ਸਹਿਮਤ ਹੋਈਆਂ ਨੇ। ਸੁਪਰੀਮ ਕੋਰਟ ਨੇ ਮਰਦਮਸ਼ੁਮਾਰੀ 2027 ਤਹਿਤ ਜਾਤ ਆਧਾਰਿਤ ਗਣਨਾ ਕਰਾਉਣ ਦੇ ਕੇਂਦਰ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਮੁੱਦਾ ਸਰਕਾਰ ਦੇ ਨੀਤੀਗਤ ਅਧਿਕਾਰ ਖੇਤਰ ਵਿਚ ਆਉਂਦਾ ਹੈ। ਚੀਫ ਜਸਟਿਸ ਸੂਰਿਆਕਾਂਤ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਪਛੜੇ ਵਰਗਾਂ ਦੇ ਭਲਾਈ ਉਪਾਅ ਤਿਆਰ ਕਰਨ ਲਈ ਸਰਕਾਰ ਨੂੰ ਉਨ੍ਹਾਂ ਦੀ ਗਿਣਤੀ ਜਾਣਨਾ ਜ਼ਰੂਰੀ ਏ। ਬੈਂਚ ਨੇ ਕਿਹਾ ਕਿ ਅਜਿਹਾ ਡੇਟਾ ਇਕੱਠਾ ਕਰਨ ਵਿਚ ਕੋਈ ਬੁਰਾਈ ਨਹੀਂ ਹੈ ਤੇ ਇਸ ਮਾਮਲੇ ਵਿਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਐਂਡ ਐਲ @EIRRN ਜਲੰਧਰ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਆਉਣ ਵਾਲੀ ਨੀਟ UG ਮੁੜ ਪ੍ਰੀਖਿਆ ਦੇ ਸੁਰੱਖਿਅਤ ਤੇ ਨਿਰਪੱਖ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਚੌਕਸੀ ਵਧਾਉਣ ਤੇ ਪੁਖਤਾ ਸੁਰੱਖਿਆ ਪ੍ਰਬੰਧਾਂ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਹੈ। ਸ੍ਰੀ ਪ੍ਰਧਾਨ ਨੇ ਅੱਜ ਨਵੀਂ ਦਿੱਲੀ ਵਿਚ ਕੇਂਦਰੀ ਸੁਰੱਖਿਆ ਤੇ ਖੁਫੀਆ ਏਜੰਸੀਆਂ ਨਾਲ ਇਕ ਉੱਚ ਪੱਧਰੀ ਜਾਇਜ਼ਾ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਇਹ ਗੱਲ ਕਹੀ। ਮੀਟਿੰਗ ਦੌਰਾਨ ਅਗਿਆਤ ਆਨਲਾਈਨ ਸਮੂਹਾਂ ਰਾਹੀਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਨਾਲ ਸਬੰਧਿਤ ਗਲਤ ਜਾਣਕਾਰੀ ਦੇ ਵੱਧ ਰਹੇ ਫੈਲਾਅ ਤੇ ਵੀ ਗੰਭੀਰ ਚਿੰਤਾਵਾਂ ਉਠਾਈਆਂ ਗਈਆਂ। ਇਸ ਮੁੱਦੇ ਨੂੰ ਧਿਆਨ ਚ ਲੈਂਦਿਆਂ ਸ੍ਰੀ ਪ੍ਰਧਾਨ ਨੇ ਅਜਿਹੇ ਨੈਟਵਰਕਾਂ ਤੇ ਕੇਂਦਰਿਤ ਕਾਰਵਾਈ ਦੇ ਨਿਰਦੇਸ਼ ਦਿੱਤੇ, ਜਿਸ ਵਿਚ ਜਾਅਲੀ ਜਾਣਕਾਰੀ ਫੈਲਾਉਣ ਵਾਲੇ ਚੈਨਲਾਂ ਦੀ ਸਰਗਰਮ ਪਛਾਣ, ਬਲਾਕਿੰਗ ਅਤੇ ਹਟਾਉਣਾ ਸ਼ਾਮਿਲ ਏ। ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਗਲਤ ਜਾਣਕਾਰੀ ਨੂੰ ਤੇਜ਼ੀ ਨਾਲ ਰੋਕਣ ਅਤੇ ਪ੍ਰੀਖਿਆ ਪ੍ਰਣਾਲੀ ਦੀ ਅਖੰਡਤਾ ਦੀ ਰੱਖਿਆ ਲਈ ਸਿੱਖਿਆ

0: ਮੰਤਰਾਲੇ, ਰਾਸ਼ਟਰੀ ਟੈਸਟਿੰਗ ਏਜੰਸੀ ਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਨਜ਼ਦੀਕੀ ਤਾਲਮੇਲ ਵਿਚ ਕੰਮ ਕਰਨਾ ਚਾਹੀਦਾ ਹੈ। ਅੱਠ ਬੁਨਿਆਦੀ ਸੰਦਾਂ ICI ਦੇ ਸਾਂਝੇ ਸੂਚਕਾਂਕ ਦੀ ਵਾਧਾ ਦਰ ਇਸ ਸਾਲ ਅਪ੍ਰੈਲ ਵਿਚ ਸਾਲਾਨਾ ਆਧਾਰ ਤੇ 1.7% ਹੋ ਗਈ, ਜੋ ਮਾਰਚ ਵਿਚ ਸੋਧੇ ਹੋਏ 1.2% ਤੋਂ ਵੱਧ ਏ। ਵਪਾਰ ਅਤੇ ਸਨਅਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਪਿਛਲੇ ਮਹੀਨੇ ਸੀਮੈਂਟ ਉਤਪਾਦਨ ਵਿਚ 9.4%, ਸਟੀਲ ਉਤਪਾਦਨ ਵਿਚ 6.2% ਤੇ ਬਿਜਲੀ ਉਤਪਾਦਨ ਵਿਚ 4.1% ਦਾ ਵਾਧਾ ਹੋਇਆ। ਹਾਲਾਂਕਿ ਕੋਲਾ ਉਤਪਾਦਨ ਵਿਚ 8.7% ਦੀ ਗਿਰਾਵਟ, ਖਾਦ ਉਤਪਾਦਨ ਵਿਚ 8.6%, ਕੁਦਰਤੀ ਗੈਸ ਉਤਪਾਦਨ ਵਿਚ 4.3%, ਕੱਚੇ ਤੇਲ ਉਤਪਾਦਨ ਵਿਚ 3.9% ਅਤੇ ਪੈਟਰੋਲੀਅਮ ਰਿਫਾਇਨਰੀ ਉਤਪਾਦਾਂ ਤੇ ਉਤਪਾਦਨ ਵਿਚ 0.5% ਦੀ ਗਿਰਾਵਟ ਆਈ ਏ। ਸਨਅਤੀ ਉਤਪਾਦਨ ਸੂਚਕਾਂਕ ਵਿਚ ਸ਼ਾਮਲ ਵਸਤਾਂ ਦਾ 40% ਤੋਂ ਵੱਧ ਹਿੱਸਾ 8 ਬੁਨਿਆਦੀ ਸਨਅਤਾਂ ਵਿਚ ਸ਼ਾਮਲ ਏ। ਗੁਜਰਾਤ ਸਰਕਾਰ ਨੇ ਇਕ ਰਾਸ਼ਟਰ ਇਕ ਚੋਣ ਬਿੱਲ ਨੂੰ ਆਪਣੀ ਹਮਾਇਤ ਦਿੱਤੀ ਏ। ਰਾਜ ਦੇ ਉਪ ਮੁੱਖ ਮੰਤਰੀ ਹਰਸ਼ ਸੰਘਵੀ ਨੇ ਇਹ ਗੱਲ ਇਕ ਰਾਸ਼ਟਰ ਇਕ ਚੋਣ ਤੇ ਸਾਂਝੀ ਸੰਸਦੀ ਕਮੇਟੀ ਵੱਲੋਂ ਅੱਜ ਆਪਣੇ ਦੌਰੇ ਦੇ ਦੂਜੇ ਦਿਨ ਗਾਂਧੀ ਨਗਰ ਵਿਚ ਵੱਖ ਵੱਖ ਸਿਆਸੀ ਪਾਰਟੀਆਂ ਦੇ ਵਫਦ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਕਹੀ। ਪੰਜਾਬ ਤੇ ਹਰਿਆਣਾ ਦੋਵੇਂ ਰਾਜ ਜ਼ਬਰਦਸਤ ਗਰਮੀ ਦੀ ਮਾਰ ਹੇਠ ਨੇ। ਦੋਵਾਂ ਰਾਜਾਂ ਵਿਚ ਵੱਧ ਤੋਂ ਵੱਧ ਤਾਪਮਾਨ 40 ਤੋਂ 47 ਡਿਗਰੀ ਸੈਲਸੀਅਸ ਦੇ ਵਿਚਕਾਰ ਏ। ਮੌਸਮ ਵਿਭਾਗ ਨੇ ਪਹਿਲਾਂ ਹੀ ਇਸ ਖੇਤਰ ਲਈ ਔਰੇਂਜ ਅਲਰਟ ਜਾਰੀ ਕਰ ਦਿੱਤਾ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵੀ ਤੇਜ਼ ਗਰਮੀ ਦੀ ਮਾਰ ਹੇਠ ਹੈ। ਪੇਸ਼ ਹੈ ਸਾਡੇ ਪੱਤਰਕਾਰ ਦੀ ਇੱਕ ਰਿਪੋਰਟ।
1: ਚੰਡੀਗੜ੍ਹ ਸਥਿਤ ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਆਕਾਸ਼ਵਾਣੀ ਨੂੰ ਦੱਸਿਆ ਕਿ ਆਉਣ ਵਾਲੇ 3 ਤੋਂ 4 ਦਿਨਾਂ ਦੌਰਾਨ ਮੌਸਮ ਖੁਸ਼ਕ ਰਹੇਗਾ ਅਤੇ ਤਾਪਮਾਨ ਵਧੇਗਾ। ਦੋਵਾਂ ਰਾਜਾਂ ਦੇ ਪੱਛਮੀ ਜ਼ਿਲ੍ਹਿਆਂ 'ਚ ਗਰਮੀ ਦੇ ਹੋਰ ਵਧਣ ਦੀ ਸੰਭਾਵਨਾ ਏ। ਪੰਜਾਬ ਵਿਚ ਇਹ ਜ਼ਿਲ੍ਹੇ ਅੰਮ੍ਰਿਤਸਰ, ਫਿਰੋਜ਼ਪੁਰ, ਤਰਨ ਤਾਰਨ, ਮਾਨਸਾ, ਸੰਗਰੂਰ, ਬਠਿੰਡਾ ਅਤੇ ਮੁਕਤਸਰ ਹੋਣਗੇ ਅਤੇ ਹਰਿਆਣਾ ਵਿਚ ਹਿਸਾਰ, ਰੋਹਤਕ, ਝੱਜਰ, ਭਿਵਾਨੀ, ਗੁਰੂਗ੍ਰਾਮ ਅਤੇ ਫਰੀਦਾਬਾਦ ਵਿਚ ਸਭ ਤੋਂ ਵੱਧ ਗਰਮੀ ਮਹਿਸੂਸ ਹੋਵੇਗੀ। ਅੱਜ ਪੰਜਾਬ ਵਿਚ ਬਠਿੰਡਾ 46.6 ਡਿਗਰੀ ਸੈਲਸੀਅਸ ਤਾਪਮਾਨ ਨਾਲ ਅਤੇ ਹਰਿਆਣਾ ਵਿਚ ਰੋਹਤਕ 46.9 ਡਿਗਰੀ ਸੈਲਸੀਅਸ ਤਾਪਮਾਨ ਨਾਲ ਸਭ ਤੋਂ ਗਰਮ ਸਥਾਨ ਰਹੇ। ਚੰਡੀਗੜ੍ਹ ਵਿਚ ਵੀ ਅੱਜ ਵੱਧ ਤੋਂ ਵੱਧ ਤਾਪਮਾਨ 44.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਲੰਧਰ ਤੋਂ ਆਕਾਸ਼ਵਾਣੀ ਖਬਰਾਂ ਲਈ ਮੈਂ ਰਾਜੇਸ਼ ਬਾਲੀ।
0: ਪੰਜਾਬ ਵਿਜੀਲੈਂਸ ਬਿਊਰੋ ਦੇ ਆਰਥਿਕ ਅਪਰਾਧ ਵਿੰਗ ਲੁਧਿਆਣਾ ਨੇ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਲਿਮਿਟਡ PSBCL ਦੇ ਸਾਬਕਾ ਮੁੱਖ ਪ੍ਰਬੰਧਕੀ ਨਿਰਦੇਸ਼ਕ KD ਚੌਧਰੀ ਤੇ ਸਾਬਕਾ ਸੀਨੀਅਰ ਐਕਸੀਅਨ ਸੰਜੀਵ ਪ੍ਰਭਾਕਰ ਨੂੰ ਨਿਯਮਾਂ ਖਿਲਾਫ਼ ਇਕ ਨਿੱਜੀ ਹਾਊਸਿੰਗ ਕਲੋਨੀ 'ਚ 66 KV ਸਬਸਟੇਸ਼ਨ ਕਾਇਮ ਕਰਨ ਲਈ ਕਥਿਤ ਤੌਰ ਤੇ ਸਰਕਾਰੀ ਫੰਡਾਂ ਦੀ ਦੁਰਵਰਤੋਂ ਕਰਨ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ ਕੀਤਾ ਹੈ। ਲੁਧਿਆਣਾ ਦੀ ਕਲੋਨੀਆਂ ਕੱਟ ਕੇ ਦੇਣ ਵਾਲੇ ਅਮਿਤ ਗਰਗ, ਜਿਸ ਨਾਲ ਦੋਵਾਂ ਅਧਿਕਾਰੀਆਂ ਤੇ ਉਨ੍ਹਾਂ ਦੇ ਕੁਝ ਸਾਥੀਆਂ ਨੇ ਮਿਲੀਭਗਤ ਕੀਤੀ ਸੀ, ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। IPL ਕ੍ਰਿਕਟ ਵਿਚ ਅੱਜ ਕੋਲਕਾਤਾ ਦੇ ਈਡਨ ਗਾਰਡਨਜ਼ ਵਿਚ ਕੋਲਕਾਤਾ ਨਾਈਟ ਰਾਈਡਰਸ ਦਾ ਮੁਕਾਬਲਾ ਮੁੰਬਈ ਇੰਡੀਅਨਜ਼ ਨਾਲ ਹੋ ਰਿਹਾ ਹੈ। ਕੋਲਕਾਤਾ ਨਾਈਟ ਰਾਈਡਰਸ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਆਖਿਰ ਵਿਚ ਇਸ ਬੁਲੇਟਿਨ ਦੀਆਂ ਖਾਸ ਖਾਸ ਖ਼ਬਰਾਂ ਇਕ ਵਾਰ ਫੇਰ। ਭਾਰਤ ਤੇ ਇਟਲੀ ਨੇ ਆਪਣੇ ਦੁਵੱਲੇ ਸਬੰਧਾਂ ਨੂੰ ਇਕ ਵਿਸ਼ੇਸ਼ ਰਣਨੀਤਿਕ ਭਾਈਵਾਲੀ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ। ਸੁਪਰੀਮ ਕੋਰਟ ਨੇ ਮਰਦਮਸ਼ੁਮਾਰੀ 2027 ਤਹਿਤ ਜਾਤ ਆਧਾਰਿਤ ਗਣਨਾ ਕਰਾਉਣ ਦੇ ਕੇਂਦਰ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਕੇਂਦਰੀ ਸਿੱਖਿਆ ਮੰਤਰੀ ਨੇ NEET UG ਮੁੜ ਪ੍ਰੀਖਿਆ ਦੇ ਸੁਰੱਖਿਅਤ ਤੇ ਨਿਰਪੱਖ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਉੱਚ ਚੌਕਸੀ ਅਤੇ ਪੁਖਤਾ ਸੁਰੱਖਿਆ ਤੇ ਜ਼ੋਰ ਦਿੱਤਾ ਹੈ। ਪੰਜਾਬ ਤੇ ਹਰਿਆਣਾ 'ਚ ਜ਼ਬਰਦਸਤ ਗਰਮੀ ਲਗਾਤਾਰ ਬਣੀ ਹੋਈ ਹੈ। ਮੌਸਮ ਵਿਭਾਗ ਵੱਲੋਂ ਖੇਤਰ ਲਈ ਔਰੇਂਜ ਅਲਰਟ ਜਾਰੀ। ਤੇ IPL ਕ੍ਰਿਕਟ ਵਿਚ ਅੱਜ ਕੋਲਕਾਤਾ ਦੇ ਈਡਨ ਗਾਰਡਨਜ਼ ਵਿਚ ਕੋਲਕਾਤਾ ਨਾਈਟ ਰਾਈਡਰਸ ਦਾ ਮੁਕਾਬਲਾ ਮੁੰਬਈ ਇੰਡੀਅਨਜ਼ ਨਾਲ ਹੋ ਰਿਹਾ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸਵੇਰੇ 8:30 ਹੋਏਗਾ। ਨਮਸਕਾਰ।
2: ਹੁਣੇ ਤੁਸੀਂ ਪੰਜਾਬੀ ਵਿਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਰਾਹੀਂ ਸੁਣ ਰਹੇ ਸੀ। FM ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਕੜੀ ਮੁਤਾਬਿਕ ਸਮਾਂ ਹੋ ਰਿਹਾ 7:40 ਤੇ 10 ਸੈਕਿੰਡ। ਸਰੋਤਿਓ ਪ੍ਰੋਗਰਾਮ ਸ਼ਾਮ ਸੁਹਾਨੀ ਵਿਚ ਤੁਹਾਡਾ ਇਕ ਵਾਰ ਫੇਰ ਸਵਾਗਤ ਹੈ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅੱਜ ਬੁੱਧਵਾਰ ਦਾ ਦਿਨ ਹੈ। ਬੁੱਧਵਾਰ ਵਾਲੇ ਦਿਨ ਅਸੀਂ ਆਕਾਸ਼ਵਾਣੀ ਬਠਿੰਡਾ ਦੇ ਸਟੂਡੀਓ ਤੋਂ ਉਨ੍ਹਾਂ ਸਰੋਤਿਆਂ ਨੂੰ ਕਾਲ ਮਿਲਾਉਂਦੇ ਹਾਂ ਜਿਨ੍ਹਾਂ ਦੀ ਕਾਲ ਨਹੀਂ ਲੱਗਦੀ। ਜੇਕਰ ਤੁਸੀਂ ਚਾਹੁੰਦੇ ਹੋ ਤੁਹਾਨੂੰ ਕਾਲ ਮਿਲਾਈ ਜਾਵੇ, ਤੁਸੀਂ 77 173 73 146 ਤੇ ਆਪਣੇ ਸੰਦੇਸ਼ ਭੇਜ ਸਕਦੇ ਹੋ। ਜੀ ਹਾਂ, ਅਸੀਂ ਕਾਲ ਮਿਲਾਈ ਹੈ ਜਗਦੇਵ ਸਿੰਘ ਹੋਰਾਂ ਨੂੰ, ਜਿਹੜੇ ਕਿ ਬਾਈਬਲ ਖੁਰਦ ਦੇ ਰਹਿਣ ਵਾਲੇ ਨੇ। ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ,
3: ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ, ਨਮਸਕਾਰ ਜਗਦੇਵ ਸਿੰਘ ਜੀ, ਪ੍ਰੋਗਰਾਮ ਸ਼ਾਮ ਸੋਹਣੀ ਤੁਹਾਡਾ ਸਵਾਗਤ ਹੈ।
3: ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਜੀ।
2: ਕੀ ਹਾਲ ਚਾਲ ਨੇ?
3: ਬਹੁਤ ਵਧੀਆ ਸਰ, ਤੁਸੀਂ ਸੁਣਾਓ?
2: ਬਹੁਤ ਵਧੀਆ, ਵਾਹਿਗੁਰੂ ਦੀ ਮਿਹਰ ਹੈ। ਮੌਸਮ ਕੈਸਾ ਹੈ ਤੁਹਾਡੇ ਬਹਿਬਲ ਖੁਰਦ ਦੇ ਵਿੱਚ?
3: ਗਰਮੀ ਬਹੁਤ ਹੈ ਜੀ।
2: ਬਹੁਤ ਗਰਮੀ ਹੈ ਨਾ? ਸਾਰੇ ਕਿਤੇ, ਸਾਰੇ ਪੰਜਾਬ ਦੇ ਵਿੱਚ ਗਰਮੀ ਦੀ ਮਾਰ ਹੈ। ਹੁਣੇ ਤੁਸੀਂ ਖਬਰਾਂ ਵਿੱਚ ਵੀ ਸੁਣ ਰਹੇ ਸੀ ਕਿ ਬਠਿੰਡੇ ਦਾ ਤਾਪਮਾਨ ਜਿਹੜਾ ਹੈ

0: ਲਓ ਜੀ ਅਸੀਂ ਕਾਲ ਮਿਲਾਈਏ ਗੁਰਪ੍ਰੀਤ ਸਿੰਘ ਹੋਰਾਂ ਨੂੰ, ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ, ਨਮਸਕਾਰ। ਗੁਰਪ੍ਰੀਤ ਸਿੰਘ ਜੀ ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ?
1: ਹਾਂਜੀ, ਅਸੀਂ ਗੈਰੀ ਭਾਗੀ ਤੋਂ ਗੱਲ ਕਰ ਰਹੇ ਹਾਂ ਜੀ, ਗੈਰੀ ਦੇਵੀ ਨਗਰ।
0: ਅੱਛਾ, ਗੈਰੀ ਦੇਵੀ ਨਗਰ ਤੋਂ, ਕੀ ਹਾਲ ਚਾਲ ਨੇ?
1: ਬਹੁਤ ਵਧੀਆ ਜੀ।
0: ਕਿੰਨੀ ਦੇਰ ਤੋਂ ਤੁਹਾਡੀ ਕਾਲ ਨਹੀਂ ਲੱਗੀ?
1: ਸਾਡੀ ਜੀ ਨੀਅਰ ਅਬਾਉਟ 6-7 ਸਾਲ ਤੋਂ ਨਹੀਂ ਲੱਗੀ।
0: ਅੱਛਾ, 6-7 ਸਾਲ ਤੋਂ ਸੁਣਦੇ ਆ। ਕੀ ਬਾਤ ਹੈ, ਤੁਹਾਡਾ ਪਿਆਰ, ਤੁਹਾਡੀ ਮੁਹੱਬਤ ਦੇਖ ਕੇ ਤੁਹਾਨੂੰ ਸਲਾਮ ਕਰਨ ਨੂੰ ਜੀ ਕਰਦਾ ਹੈ ਕਿ ਇੰਨੇ ਸਾਲ ਤੋਂ ਤੁਸੀਂ ਆਕਾਸ਼ਵਾਣੀ ਦਾ ਪ੍ਰੋਗਰਾਮ ਸੁਣ ਰਹੇ ਹੋ, ਤੁਹਾਡੀ ਕਾਲ ਨਹੀਂ ਲੱਗੀ, ਫਿਰ ਵੀ ਤੁਸੀਂ ਸਾਡੇ ਨਾਲ ਜੁੜੇ ਹੋ, ਬਹੁਤ ਬਹੁਤ ਸ਼ੁਕਰੀਆ।
1: ਥੈਂਕ

0: ਗੁਰਪ੍ਰੀਤ ਜੀ ਇਕੱਲੇ ਪ੍ਰੋਗਰਾਮ ਸੁਣਦੇ ਹੋ ਜਾਂ ਪਰਿਵਾਰ ਵਿੱਚ ਬੈਠ ਕੇ ਸੁਣਦੇ ਹੋ?
1: ਨਹੀਂ, ਪੂਰਾ ਪਰਿਵਾਰ ਹੀ ਸੁਣਦਾ ਜੀ, ਮੇਰੇ ਦਾਦਾ ਜੀ ਵੀ ਕਾਫੀ ਲੰਮੇ ਟਾਈਮ ਤੋਂ ਸੁਣਦੇ ਆ, 85 ਸਾਲ ਦੇ ਹੋ ਗਏ।
0: ਅੱਛਾ, ਬੈਠੇ ਨੇ ਹੁਣ ਨਾਲ?
1: ਹਾਂਜੀ ਹਾਂਜੀ, ਰੇਡੀਓ ਸੈੱਟ ਤੇ ਬੈਠੇ ਜੀ, ਮੈਂ ਥੋੜਾ ਸਾਈਡ ਤੇ ਆ।
0: ਅੱਛਾ, ਕੀ ਨਾਮ ਹੈ ਉਹਨਾਂ ਦਾ?
1: ਬਲਦੇਵ ਸਿੰਘ ਜੀ।
0: ਚਲੋ ਬਲਦੇਵ ਸਿੰਘ ਜੀ, ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ, ਅੱਜ ਤੁਹਾਡੇ ਪੋਤੇ ਰਾਹੀਂ ਤੁਹਾਡੀ ਕਾਲ ਲੱਗੀ ਹੈ।
1: ਹਾਂਜੀ,
0: ਸਾਨੂੰ ਵਧੀਆ ਲੱਗ ਰਿਹਾ, ਉਹਨਾਂ ਦੇ ਚਿਹਰੇ ਦੀ ਮੁਸਕਰਾਹਟ ਜਿਹੜੀ ਹੈ, ਜ਼ਰੂਰ ਸਾਡੇ ਲਈ ਦੁਆਵਾਂ ਹੋਣਗੀਆਂ, ਹੈ ਨਾ?
1: ਹਾਂਜੀ,
0: ਤਾਂ ਸਾਡੇ ਵੱਲੋਂ ਉਹਨਾਂ ਨੂੰ ਮੁਬਾਰਕਾਂ ਦੇ ਦੇਣਾ, ਫਰਮਾਇਸ਼ ਦੱਸ ਦਿਓ ਫਿਰ ਆਪਣੀ।
1: ਥੈਂਕ ਯੂ ਜੀ। ਰਣਜੀਤ ਬਾਬੇ ਦਾ ਸੁਣਾ ਦੋ ਜੀ ਗੀਤ।
0: ਜੀ, ਤੁਹਾਡੇ ਨਾਲ ਗੱਲਾਂ ਕਰਕੇ ਵਧੀਆ ਲੱਗਿਆ, ਪੇਸ਼ ਹੈ ਤੁਹਾਡੇ ਲਈ ਆ ਗੀਤ। ਧੰਨਵਾਦ ਜੀ।
1: ਧੰਨਵਾਦ।

0: ਜੀ ਹਾਂ ਸਰੋਤਿਓ, ਹੁਣ ਅਸੀਂ ਕਾਲ ਮਿਲਾਈ ਹੈ ਏਕਮ ਜੋਤ ਨੂੰ। ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ
1: ਹੈਲੋ,
0: ਸਤਿ ਸ਼੍ਰੀ ਅਕਾਲ, ਨਮਸਕਾਰ।
1: ਸਤਿ ਸ਼੍ਰੀ ਅਕਾਲ ਸਰ।
0: ਏਕਮ ਜੋਤ, ਤੁਹਾਡਾ ਨੰਬਰ ਆਇਆ ਸੀ ਸਾਡੇ ਆਕਾਸ਼ਵਾਣੀ ਦੇ ਨੰਬਰ ਤੇ। ਕੀ ਹਾਲ ਚਾਲ ਨੇ ਏਕਮ ਜੋਤ, ਕੀ ਕਰਦੇ ਹੋ?
1: ਸਰ ਮੈਂ ਸਟੱਡੀ ਕਰਦੀ ਹਾਂ।
0: ਸਟੱਡੀ ਕਰਦੇ ਹੋ, ਕਿਹੜੀ ਕਲਾਸ ਪੜ੍ਹਦੇ ਹੋ?
1: ਸਰ ਮੈਂ 9th ਸੀ।
0: 9ਵੀਂ ਚ ਪੜ੍ਹਦੇ ਹੋ?
1: ਹਾਂਜੀ।
0: ਤੇ ਆਕਾਸ਼ਵਾਣੀ ਬਠਿੰਡਾ ਦੇ ਪ੍ਰੋਗਰਾਮ ਸੁਣਦੇ ਰਹਿੰਦੇ ਹੋ?
1: ਹਾਂਜੀ ਸਰ, ਮੰਮਾ ਸੁਣਦੇ ਹੋ, ਰੇਡੀਓ ਲਾਈ ਰੱਖਦੇ ਹੋ, ਮੈਂ ਵੀ ਸੁਣ ਲੈਂਦੀ
0: ਹਾਂ। ਅੱਛਾ, ਵਧੀਆ ਲੱਗਦਾ, ਨਾਲੇ ਨਾਲ ਕੰਮਕਾਰ ਕਰੋ ਹੈ ਨਾ, ਤੇ ਨਾਲੇ ਮਨੋਰੰਜਨ ਹੁੰਦਾ ਹੈ ਨਾ।
1: ਹਾਂਜੀ।
0: ਅੱਜ ਮੰਮਾ ਬੈਠੇ ਸੁਣਦੇ ਨੇ ਪ੍ਰੋਗਰਾਮ?
1: ਹਾਂਜੀ ਸਰ, ਨਾਲੇ ਮੰਮਾ ਕੰਮ ਕਰੀਆ, ਨਾਲੇ ਸੁਣੀ ਜਾਂਦੇ ਨੇ।
0: ਅੱਛਾ, ਮੰਮਾ ਖਾਣਾ ਬਣਾ ਰਹੇ ਹੈ।
1: ਹਾਂਜੀ।
0: ਅੱਛਾ ਬੇਟਾ ਜੀ, ਗੀਤ ਦੱਸ ਦਿਓ ਪਹਿਲਾਂ, ਕਿਹੜਾ ਸੁਣਨਾ ਹੈ?
1: ਸਰਤਾਜ
0: ਸਰਤਾਜ ਦਾ ਗੀਤ ਜੀ, ਸਿੰਦਰ ਸਰਤਾਜ ਦਾ ਗੀਤ ਮੈਂ ਤੁਹਾਨੂੰ ਜ਼ਰੂਰ ਸੁਣਾਵਾਂਗਾ। ਪੜ੍ਹਾਈ ਕਿਵੇਂ ਲੱਗਦੀ ਹੈ? ਪੜ੍ਹਾਈ ਕਰਨਾ ਵਧੀਆ ਲੱਗਦਾ?
1: ਹਾਂਜੀ।
0: ਪੜ੍ਹਾਈ ਕਰਨਾ ਵਧੀਆ ਲੱਗਦਾ?
1: ਹਾਂਜੀ ਸਰ।
0: ਤੇ

0: ਆਕਾਸ਼ਵਾਣੀ ਬਠਿੰਡਾ ਦੇ ਪ੍ਰੋਗਰਾਮ ਕਿਹੋ ਜਿਹੇ ਲੱਗਦੇ ਆ?
1: ਸਰ ਵਧੀਆ ਲੱਗਦੇ ਆ।
0: ਅੱਛਾ, ਨਾਲ ਬੱਚੇ ਦੀ ਆਵਾਜ਼ ਆ ਰਹੀ ਹੈ, ਭੈਣ ਹੈ ਨਾਲ?
1: ਸਰ ਮੇਰਾ ਬ੍ਰਦਰ ਹੈ।
0: ਅੱਛਾ, ਉਹਦਾ ਨਾਮ ਹੀ ਦੱਸ ਦਿਓ। ਕੀ ਨਾਮ ਉਹਦਾ?
1: ਸਰ ਪਵਨਵੀਰ।
0: ਪਵਨਵੀਰ ਕਿਹੜੀ ਕਲਾਸ ਪੜ੍ਹਦਾ ਉਹ?
1: ਸਰ ਥਰਡ ਚ।
0: ਅੱਛਾ, ਤੀਜੀ ਕਲਾਸ ਪੜ੍ਹਦਾ। ਤੇ ਤੁਸੀਂ ਗੀਤ ਗਾ ਵੀ ਲੈਂਦੇ ਹੋ ਇਕਮਜੋਤ?
1: ਨਹੀਂ ਸਰ,
0: ਨਹੀਂ ਗਾ ਸਕਦੇ। ਚਲੋ, ਤੁਸੀਂ ਪਰਿਵਾਰ ਵਿੱਚ ਬੈਠ ਕੇ, ਤੁਸੀਂ ਤੁਹਾਡਾ ਵੀਰ, ਤੁਹਾਡੇ ਮੰਮਾ ਪਾਪਾ ਸਾਰੇ ਬੈਠ ਕੇ ਸੁਣੋ ਇਹ ਗੀਤ। ਤੁਹਾਡੇ ਨਾਲ ਗੱਲਾਂ ਕਰਕੇ ਇਕਮਜੋਤ ਵਧੀਆ ਲੱਗਿਆ।
1: ਥੈਂਕ ਯੂ ਸਰ।
0: ਧੰਨਵਾਦ। ਪੇਸ਼ ਹੈ ਤੁਹਾਡੀ ਫਰਮਾਇਸ਼ ਤੇ ਇਹ ਗੀਤ।

0: ਜੀ ਹਾਂ ਸਰੋਤਿਓ, ਹੁਣ ਅਸੀਂ ਕਾਲ ਮਿਲਾਈ ਹੈ ਬਲਜਿੰਦਰ ਸਿੰਘ ਹੋਰਾਂ ਨੂੰ। ਹੈਲੋ ਹੈਲੋ ਪੱਕਾ ਜੀ, ਬੱਚੇ ਕੌਣ ਬੋਲ ਰਹੇ ਹੋ, ਆਪਣਾ ਨਾਂ ਦੱਸ ਦਿਓ।
1: ਗੁਰਚਰਨ ਸਿੰਘ।
0: ਗੁਰਚਰਨ ਸਿੰਘ, ਕੀ ਹਾਲ ਚਾਲ ਨੇ ਬੇਟਾ?
1: ਠੀਕ ਹੈ।
0: ਠੀਕ ਹੈ, ਕਿੰਨੀ ਉਮਰ ਹੈ ਤੁਹਾਡੀ, ਕਿੰਨੇ ਸਾਲ ਦੇ ਹੋ ਬੇਟਾ?
1: 8 ਸਾਲ ਦੇ।
0: ਪਾਪਾ ਨਾਲ ਹੈ?
1: ਹਾਂਜੀ।
0: ਪਾਪਾ ਨਾਲ ਗੱਲ ਕਰਵਾ ਦਿਓ।
2: ਹੈਲੋ, ਹਾਂਜੀ ਸਰ।
0: ਹਾਂਜੀ, ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਸਰ ਜੀ।
0: 8 ਸਾਲ ਦਾ ਬੱਚਾ ਜਿਹੜਾ ਤੁਹਾਡਾ, ਬੜਾ ਸਿਆਣਾ ਹੈ, ਗੱਲਾਂ ਕਰ ਰਿਹਾ। ਵਾਹ ਜੀ ਵਾਹ, ਬਹੁਤ ਖੂਬ।
2: ਹਾਂਜੀ ਹਾਂਜੀ,
0: ਰੱਬ ਦੀ ਲੰਮੀ ਉਮਰ ਕਰੇ। ਤੁਸੀਂ ਆਪਣਾ ਨਾਂ ਦੱਸ ਦਿਓ।

0: ਤੁਹਾਡਾ ਕੀ ਨਾਮ ਹੈ ਜਨਾਬ?
1: ਬਲਜਿੰਦਰ ਸਿੰਘ ਆ ਜੀ,
0: ਟੇਲਰ। ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ?
1: ਕਿਲੀ ਨਿਹਾਲ ਸਿੰਘ ਵਾਲੀ।
0: ਕਿਲੀ ਨਿਹਾਲ ਵਾਲੀ ਤੋਂ ਬੋਲ ਰਹੇ ਹੋ? ਅੱਛਾ, ਇਹ ਬੱਚਾ ਰੇਡੀਓ ਦੇ ਪ੍ਰੋਗਰਾਮ ਸੁਣਦਾ ਰਹਿੰਦਾ ਜੀ?
1: ਹਾਂਜੀ ਹਾਂਜੀ, ਸੁਣਦਾ ਰਹਿੰਦਾ ਜੀ।
0: ਅੱਛਾ, ਗਾਣੇ ਵੀ ਸੁਣਦਾ ਹੈ?
1: ਹਾਂਜੀ ਹਾਂਜੀ।
0: ਤੇ ਤੁਸੀਂ ਵੀ ਸੁਣਦੇ ਰਹਿੰਦੇ ਹੋ ਆਕਾਸ਼ਵਾਣੀ ਬਠਿੰਡਾ ਦੇ ਪ੍ਰੋਗਰਾਮ?
1: ਗੀਤ ਆਉਂਦਾ ਜੀ, ਜਿਆਦਾ ਪ੍ਰੋਗਰਾਮ ਉਹਦੇ ਚ ਕਰੀ ਸੀ।
0: ਅੱਛਾ ਅੱਛਾ, ਅੱਜ ਕਿਵੇਂ ਲੱਗ ਰਿਹਾ ਜਦੋਂ ਆਕਾਸ਼ਵਾਣੀ ਬਠਿੰਡਾ ਤੋਂ ਤੁਹਾਨੂੰ ਕਾਲ ਆਈ?
1: ਹਾਂਜੀ ਸਰ, ਵਧੀਆ ਲੱਗਦਾ ਜੀ।
0: ਵਧੀਆ ਲੱਗਦਾ?
1: ਹਾਂਜੀ ਸਰ।
0: ਸਾਰੇ ਮੈਨੂੰ ਲੱਗਦਾ ਪਰਿਵਾਰ ਵਿੱਚ ਬੈਠ ਕੇ ਸਾਡੇ ਪ੍ਰੋਗਰਾਮ ਸੁਣਦੇ ਹੋ? ਹੈ
1: ਹਾਂਜੀ ਹਾਂਜੀ, ਅਸੀਂ ਤਾਂ ਬਹੁਤ ਜਿਆਦਾ ਸੁਣਦੇ।
0: ਅੱਛਾ, ਤੇ ਆਪਣੀ ਫਰਮਾਇਸ਼ ਦੱਸ ਦਿਓ।
1: ਗਿੱਧਾ ਸੌਂਗ ਆ ਜੀ ਸਰ।
0: ਪਹਿਲਾਂ ਆਰਨੇਤ ਦਾ ਤੁਸੀਂ ਕਿਹਾ ਸੀ ਬੀਬੀ ਬਾਪੂ, ਮੈਂ ਤੁਹਾਡਾ ਗੀਤ ਲਾ ਦੇਣਾ, ਕਿਉਂਕਿ ਮੈਂ ਉਹ ਕੱਢ ਕੇ ਰੱਖਿਆ ਤੁਹਾਡੇ ਲਈ, ਕਿਉਂਕਿ ਬੱਚਾ ਤੁਹਾਡੇ ਨਾਲ ਹੈ। ਪੇਸ਼ ਹੈ ਤੁਹਾਡੇ ਸਾਰਿਆਂ ਲਈ ਆਰਨੇਤ ਦੀ ਆਵਾਜ਼ ਵਿੱਚ ਇਹ ਗੀਤ।

ਸਰੋਤਿਓ ਇਸ ਗੀਤ ਦੇ ਨਾਲ ਹੀ ਆਪਣੇ ਰੇਡੀਓ ਦੋਸਤ ਲਵਲੀਨ ਸਚਦੇਵਾ ਨੂੰ ਪ੍ਰੋਗਰਾਮ ਸ਼ਾਮ ਸੁਹਾਨੀ ਖਤਮ ਕਰਨ ਦੀ ਆਗਿਆ ਦਿਓ। ਰੱਬ ਖੈਰ ਕਰੇ, ਫੇਰ ਮਿਲਾਂਗੇ।

0: सबदंग सीआईईटी प्रस्तुत करता है उमंग उमंग
1: उमंग उमंग। हुणे तुसी सुन रहे सी प्रायोजित प्रोग्राम उमंग।
2: प्रोग्राम प्रसारण संबंधी सूचना मिति 21 मई दिन वीरवार शाम 5:30 बजे प्रोग्राम गल्लां चो गल तहत तुसी सुनोगे सिलसिला हेलो डॉक्टर, जिस दा विषय रहेगा जूनोटिक बीमारियां की हन, इन्ना तो किवें बचिए। इस संबंधी जानकारी देंगे एम्स बठिंडा विखे सेवावां निभा रहे डॉक्टर गुरसिमरन कौर कोचर। जिन्हां भी स्रोतियां ने इस विषय संबंधी कोई भी जानकारी लेनी होवे, ओहो स्टूडियो दा फोन नंबर 01064240331 मिला सकदे ने ते प्रोग्राम दे विच हिस्सा ले सकदे ने। सो सुनना ना भुलना, मिति 21 मई दिन वीरवार शाम 5:30 बजे सिलसिला हेलो डॉक्टर।
3: ਕੀ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਹਸਪਤਾਲ ਵਿੱਚ ਦਿੱਤੀਆਂ ਜਾਣ ਵਾਲੀਆਂ ਆਧੁਨਿਕ ਸਹੂਲਤਾਂ ਦਾ ਇਲਾਕੇ ਦੇ ਲੋਕ ਫਾਇਦਾ ਲੈ ਸਕਣ, ਤਾਂ ਫਿਰ ਦੇਰ ਕਿਸ ਗੱਲ ਦੀ। ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਾਯੋਜਿਤ ਪ੍ਰੋਗਰਾਮ ਹੈਲੋ ਡਾਕਟਰ ਵਿੱਚ ਇਲਾਕੇ ਦੇ ਡਾਕਟਰ ਲੈ ਸਕਦੇ ਨੇ ਭਾਗ ਅਤੇ ਦੇ ਸਕਦੇ ਨੇ ਜਾਣਕਾਰੀ ਉਹਨਾਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਿਹਤ ਸਹੂਲਤਾਂ ਬਾਰੇ। ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਕਮਰਸ਼ੀਅਲ ਵਿਭਾਗ ਦਾ ਨੰਬਰ ਹੈ 78379 3306 ਤੇ ਈਮੇਲ ਆਈ ਡੀ ਹੈ aarfm.bti@gmail.com। ਮੋਬਾਈਲ ਨੰਬਰ ਇੱਕ ਵਾਰ ਫਿਰ ਨੋਟ ਕਰ ਲੋ 78379 3306।
4: ਨਾ ਬੀਬੋ, ਕੀ ਹਾਲ ਹੈ?
5: ਨੀ ਮੇਰਾ ਤਾਂ ਬਬਲੀ ਇਹ ਹਾਲ ਹੈ, ਬਹੁਤ ਵਧੀਆ।
4: ਬੀਬੋ, ਮੈਂ ਇੱਕ ਨਵਾਂ ਕਾਰੋਬਾਰ ਸ਼ੁਰੂ ਕੀਤਾ।
5: ਬਾਰੀ ਵਧਾਈਆਂ, ਕੁੜੇ ਕਾਰੋਬਾਰ ਕੀ ਹੈ?
4: ਮੈਂ ਘਰੇਲੂ ਸਬਜ਼ੀਆਂ ਦਾ ਅਚਾਰ ਬਣਾਉਂਦੀ ਹਾਂ।
5: ਨੀ ਇਹ ਤਾਂ ਭਾਈ ਬਾਹਲਾ ਹੀ ਵਧੀਆ ਹੋ ਗਿਆ। ਨੀ ਪਰ ਲੋਕਾਂ ਤੱਕ ਆਪਣੀ ਗੱਲ ਪਹੁੰਚਾਏਗੀ ਕਿਵੇਂ?
6: ਉਹ ਭਾਈ, ਇਹਦੇ ਚ ਪਰੇਸ਼ਾਨੀ ਦੀ ਕੋਈ ਗੱਲ ਨੀ, ਆਕਾਸ਼ਵਾਣੀ ਐਫ ਐਮ ਬਠਿੰਡਾ ਹੈਗਾ ਆਪਣੀ ਸਾਰਿਆਂ ਦੀ ਮਦਦ ਵਾਸਤੇ।
4: ਆਕਾਸ਼ਵਾਣੀ ਐਫ ਐਮ ਬਠਿੰਡਾ?
6: ਉਹ ਭਾਈ, ਰੇਡੀਓ ਦੇ ਜ਼ਰੀਏ ਤੁਸੀਂ ਆਪਣੇ ਵਿਗਿਆਪਨ ਦੇ ਕੇ ਬਹੁਤ ਸਾਰੇ ਲੋਕਾਂ ਤੱਕ ਆਪਣੀ ਗੱਲ ਪਹੁੰਚਾ ਸਕਦੇ ਹੋ।
4: ਪਰ ਰੇਡੀਓ ਤੇ ਵਿਗਿਆਪਨ ਦੇਣਾ ਮਹਿੰਗਾ ਤਾਂ ਹੋਵੇਗਾ।
6: ਇਹ ਤਾਂ ਭਾਈ ਦੂਜੇ ਹੋਰ ਸਾਧਨਾਂ ਤੋਂ ਬਹੁਤ ਹੀ ਕਿਫਾਇਤੀ ਤੇ ਘੱਟ ਰੇਟ ਦੇ ਹੈ।
4: ਅੱਛਾ, ਤੇ ਕਰਨਾ ਕੀ ਪਏਗਾ?
6: ਇਹ ਤਾਂ ਭਾਈ ਬਹੁਤ ਸੌਖਾ ਹੈ, 78379 3306 ਨੰਬਰ ਡਾਇਲ ਕਰੋ, ਉੱਥੋਂ ਆਕਾਸ਼ਵਾਣੀ ਐਫ ਐਮ ਬਠਿੰਡਾ ਦੀ ਕਮਰਸ਼ੀਅਲ ਟੀਮ ਤੁਹਾਨੂੰ ਦਿਖਾਏਗੀ ਸਹੀ ਰਸਤਾ। ਵਧੇਰੇ ਜਾਣਕਾਰੀ ਲਈ ਈਮੇਲ ਕਰੋ aarfm.bti@gmail.com।
1: ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਕੜੀ ਮੁਤਾਬਿਕ ਸਮਾਂ ਹੋ ਰਿਹਾ ਰਾਤ ਦੇ 8:30 ਤੇ 15 ਸੈਕਿੰਡ। ਪੇਸ਼ ਹੈ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ। ਆਵਾਜ਼ ਦੀ ਦੁਨੀਆ ਦੇ ਦੋਸਤੋ ਨਮਸਕਾਰ, ਤੁਹਾਡਾ ਦੋਸਤ ਲਵਲੀਨ ਸਜਦੇਵਾ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਲੈ ਕੇ ਤੁਹਾਡੀ ਸੇਵਾ ਵਿਚ ਹਾਜ਼ਰ ਹੈ। ਸਰੋਤਿਓ, ਜੇਕਰ ਤੁਸੀਂ ਆਪਣੀ ਪਸੰਦ ਦਾ ਕੋਈ ਵੀ ਪੰਜਾਬੀ ਗੀਤ ਸੁਣਨਾ ਹੋਵੇ ਤਾਂ ਹੁਣੇ ਡਾਇਲ ਕਰੋ 01064240331। ਤਾਂ ਲਓ ਜੀ, ਫੋਨ ਦੀ ਘੰਟੀ ਵੱਜਣੀ ਸ਼ੁਰੂ ਹੋ ਚੁੱਕੀ ਹੈ, ਵੇਖਦੇ ਹਾਂ ਕਿਹੜੇ ਸਰੋਤਾ ਇੰਤਜ਼ਾਰ ਕਰ ਰਹੇ ਨੇ। ਹੈਲੋ, ਸਤਿ ਸ੍ਰੀ ਅਕਾਲ, ਨਮਸਕਾਰ। ਕੌਣ ਜਨਾਬ ਬੋਲ ਰਹੇ ਨੇ, ਕਿਹੜੀ ਜਗ੍ਹਾ ਤੋਂ ਬੋਲਦੇ ਨੇ?
7: ਮੈਂ ਬਾਬੂ ਸਿੰਘ ਢਿੱਲੋਂ ਬੋਲ ਰਿਹਾ, ਗਿੱਦੜਵਾ ਤੋਂ ਟਾਣੀ ਬਾਦਲ ਰੋਡ ਤੋਂ ਬਾਈ ਜੀ।
1: ਬਾਬੂ ਸਿੰਘ ਢਿੱਲੋਂ ਜੀ ਟਾਣੀ ਬਾਦਲ ਰੋਡ ਤੋਂ ਬੋਲ ਰਹੇ ਹੋ, ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਵਿੱਚ ਆਪ ਜੀ ਦਾ ਸਵਾਗਤ ਹੈ।
7: ਧੰਨਵਾਦ ਬਾਈ ਜੀ ਤੁਹਾਡਾ ਵੀ।
1: ਆਪਣੀ ਫਰਮਾਇਸ਼ ਦੱਸ ਦਿਓ ਜਨਾਬ।
7: ਧਰਮਪ੍ਰੀਤ ਦਾ ਕੋਈ ਵੀ ਸੁਣਾ ਦਿਓ ਵੀਰੇ।
1: ਫੋਨ ਕਰਨ ਲਈ ਸ਼ੁਕਰੀਆ, ਪੇਸ਼ ਹੈ ਤੁਹਾਡੀ ਫਰਮਾਇਸ਼ ਤੇ ਧਰਮਪ੍ਰੀਤ ਦੀ ਆਵਾਜ਼ ਵਿੱਚ ਇਹ ਗੀਤ।

ਹੁਣੇ ਤੁਸੀਂ ਵਿਵਿਧ ਭਾਰਤੀ ਦੇ ਪ੍ਰੋਗਰਾਮ ਸੁਣ ਰਹੇ ਸੀ। FM ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਕੜੀ ਮੁਤਾਬਿਕ ਸਮਾਂ ਹੋ ਰਿਹਾ ਹੈ ਰਾਤ ਦੇ 11:35। ਇਸ ਦੇ ਨਾਲ ਹੀ ਸਾਡੀ ਅੱਜ ਦੀ ਪ੍ਰਸਾਰਣ ਸਭਾ ਇੱਥੇ ਹੀ ਸਮਾਪਤ ਹੁੰਦੀ ਹੈ। ਕੱਲ੍ਹ ਸਵੇਰੇ 5:55 ਤੇ ਕੱਲ੍ਹ ਦੀ ਪ੍ਰਸਾਰਣ ਸਭਾ ਦੇ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਵਿੱਚ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਆਗਿਆ ਦਿਓ। ਜੈ ਹਿੰਦ।